ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਾਹਨ ਜਾਈ ਤੇਰੀ ਤਿਲ ਵਡਿਆਈ।

ਵਡਿਆਈਆ ਤੁਧ ਮਿਣ ਸਿੱਧੀ ਕਿਨੈ ਨਾ ਪਾਈਆ ਕਰਮ ਲੈ ਨਾਹੀ ਠਾਕੁਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਪਤੀ ਭਰੇ ਤੇਰੇ ਭੰਡਾਰਾ।

ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ।

ਰਾਸ ਰਹਾਓ ਕਰ ਜਨ ਕੇ ਵੜ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸੇ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵ ਤ੍ਰਿਕ ਜੀ ਵਾਸੇ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਓ ਧਨ ਧਨ ਸਤ

ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਅੰਦਾ ਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ

ਮੁਣਿਆਖ ਬਖਾਣਾ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ

ਪੜ੍ਹਹਿ ਬੋ ਸਿਮਰਤ ਸਾਸ ਜੀ ਕਰਕੇ ਅਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜੇ ਅਵਨਣ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋ ਹੋਈ ਤੁਧੇ ਆਪੇ

ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲੋ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ।

ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਾਵ ਜਲ ਤਰਨ ਕੈ ਜਨ

ਹਮਰੇ ਦੁਸ਼ਟ ਸਭੈ ਤੁਮ ਕਾਬਹੋ, ਆਪ ਹਾਦਾ ਮੋਹ ਬਚਾਬਹੋ। ਸੁਖੀ ਬਸਾਈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਬੋਰ ਅੱਛਾ ਨਿਜ ਕਰਨ ਦਾਏ ਕਰੀਐ, ਸਭੈ ਰਣ ਕਉ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ।

ਮਾਰਾ ਜਮਣ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਦਬਿਆ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ

ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰੋ ਬਾਹ ਗਹ ਕੀ ਲਾਜ ਵਿਚਾਰ ਆਪਣਾ ਜਾਨ ਮੁਜੈ ਪ੍ਰਤ ਪਰਿਐ ਚੁਣ ਚੁਣ ਸਤਰ ਹਮਾਰੇ ਮਰੀਐ ਦੇਗ ਤੇਗ ਜਗ ਮੈਂ ਦੋ ਚਲੈ ਰਾਖੇ ਆਪ ਮੋਹਿ ਔਰ ਨੰਦ ਲੈ ਤੁਮ ਮਮ ਕਰੋ ਸਦਾ ਪ੍ਰਤਪਾਰਾ ਤੁਮ ਸਾਹਿਬ ਮੈਂ ਦਾਸ ਨਿਹਾਰਾ ਜਾਨ ਪਨਾ ਮੁਜੈ ਨਵਾਜੋ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬਨ ਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਾਮੈ ਆਨੰਦ ਵਾਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿ ਮੈਂ ਕਿੰਕਰ ਥਾਰਾ ਦਾਸ ਜਾਣ ਦੇ ਹੱਥ ਉਬਾਰੋ ਹਮਰੇ ਸਭ ਐਨੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾਂ ਬਾਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਰ ਚਰਿਤ੍ਰ ਚਾਰੋ ਚੁੱਕ ਹੋਏ ਕਬਲਿਓ ਸੁਧਾਰੋ ਕਬਿਓ ਬਾਚ ਦੋਹਰਾ ਜੋ ਨਿਜ ਪ੍ਰਭੂ ਸੋ ਕਹਾ ਸੋ ਕਹੁ ਜਗ ਮਾਹੇ ਜੋ ਤਿਹ ਪ੍ਰਭ ਕੋ ਧਿਆਏ ਹੈ ਅੰਤ ਸਰੂਪ ਕੋ ਜਾਹੇ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਉ ਜਲ ਹੀ ਵਿਕਾ ਸਮਾਜ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਕਹਿਤ ਸੁਣਾਏ ਕਬਾਚ ਦੋਹਰਾ

ਨਿਤ ਉੱਠ ਧਿਆਏ ਹੈ ਸੰਤ, ਅੰਤ ਲਾਹਾਂਗੇ ਮੁਕਤ ਫਲ, ਪਾਵਹਿੰਗੇ ਭਗਵੰਤ। ਦੋਹਰਾ ਕਾਲ ਪੁਰਖ ਕੀ ਦੇਹ ਮੋਹ, ਕੋਟਿਕ ਬਿਸਨ ਮਹੇਸ਼, ਕੋਟਿੰਦਰ ਬ੍ਰਹਮ ਕਿਤੇ, ਰਸ ਕਰੋ ਰਜਲੇਸ਼। ਦੋਹਰਾ

ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤੇ ਨਿਕਟ ਨ ਆਵੈ। ਬੇਸਨ ਭਗਤ ਕੀ ਇਹ ਫਲ ਹੋਈ, ਆਦਿ ਅਛਪ ਸਕੈ ਨ ਕੋਈ। ਸਮਤ ਸਤਰਹ ਸਾਸ ਪਚਾਵਣ, ਹਾੜਵਦੀ ਪ੍ਰਥਮ ਸੁਖ ਦਾਵਨੇ। ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲਹੁ ਲਿਓ ਸੁਧਾਰਾ ਦੋਹਰਾ। ਨੇਤਰ ਤੋਂਕੇ ਚਰਨ ਤਰ, ਸੁਦਰਵ ਤੀਰ ਤਰੰਗ, ਸ੍ਰੀ ਭਗਵਤ ਪੂਰਨ ਕੀਓ ਰਾਗ ਭਰ ਕਥਾ ਪ੍ਰਸੰਗ।

ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਦਾਹੀਆ ਰਾਗ ਰਤਨ ਪਰਿਵਾਰ ਭਰੀਆ।

ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ

ਆਧਾਰੁ ਸਤਨਾਮ ਅਧਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤਾ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰਤ ਹਰੀਆਂ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ

ਜੇ ਅਨਦ ਸਨੋਹ ਵੱਡ ਭਾਗੀਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ।

ਚਾਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਈ ਤੇਰਾ ਛੜ ਜਾਹੇ ਪਹੁਜ ਬਿਖਮ ਸਗਾਹ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ।

ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜਿਹਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ, ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਇਕੇ। ਮਹੱਲਾ ਪੰਜਵਾਂ।

ਗੁਰੂ ਪ੍ਰਸਾਦ ਸਿੰਘ ਜੀ ਉਸ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਹੈ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ, ਚੱਲ ਰਹੀ ਗੁਰ ਇਤਿਹਾਸ ਦੀ ਕਥਾ, ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਤਸ਼ਾਹ ਨੂੰ ਸਰਵਨ ਕਰੋ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ।

ਗੁਰੂ ਸਾਹਿਬ ਜੀ ਹਮ ਅਵਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਧਾਰਾ ਸਿਉਂ ਪ੍ਰੀਤ ਲਗਾਈ ਉਤਮ ਪੰਥ ਸੁਣਿਓ ਗੁਰ ਸੰਗਤ ਦੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਮਹਾਦਿਵਸ ਮੂਰਤ ਭਲੇ ਜਿਸ ਕਉ ਨਦਰ

0: ਆਸ ਅੜਤ ਪੰਦਾ ਤਿਸ ਲੱਗੈ ਹਰ ਨਾਹਾ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਆਸ ਅੜਤ ਪੰਦਾ ਤਿਸ ਲੱਗੈ ਹਰ ਨਾਹਾ ਨਾ ਜਿੰਨਾ ਪਾਸ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਪੀਸਾ ਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰ ਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਹਿਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਗੁਰੂ ਕੇ ਚਰਨਾਂ ਨਾਲ ਪ੍ਰੀਤ ਭਾਵ ਬਣਾਵੇ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਾਰਾਂ ਮਾਹਾਂ ਮਾਝ ਵਿੱਚ ਜੋ ਅੱਜ ਦੇ ਮਹੀਨੇ ਦਾ ਹਾੜ੍ਹ ਦੇ ਮਹੀਨੇ ਦਾ ਸੁੰਦਰ ਉਪਦੇਸ਼ ਕਥਨ ਕੀਤਾ ਹੈ ਸੱਚੇ ਪਾਤਸ਼ਾਹ ਜੀ ਨੇ ਬਾਰਾਂ ਮਾਹਾਂ ਮਾਝ ਦੀ ਪੰਜਵੀਂ ਪੌੜੀ ਹੈ ਦੇਸੀ ਹਿਸਾਬ ਨਾਲ ਇਹ ਚੌਥਾ ਮਹੀਨਾ ਹੈ ਪਹਿਲੀ ਪੌੜੀ ਮੰਗਲਾ ਚਰਨ ਹੈ ਵਾਹਿਗੁਰੂ ਦੇ ਅੱਗੇ ਅਰਦਾਸ ਹੈ ਵਿਛੋੜੇ ਦੀ ਜੀਵਾਂ ਦੀ ਦੂਜੀ ਪੌੜੀ ਤੋਂ ਨਵਾਂ ਸਾਰ ਚੇਤ ਗੋਬਿੰਦ ਰਾਧੀ ਹੈ ਹੋਵੈ ਆਨੰਦ ਕਣਹਾ ਸਤਿਗੁਰਾਂ ਨੇ ਉਪਦੇਸ਼ ਪ੍ਰਾਰੰਭ ਕੀਤਾ ਹੈ ਅਤੇ ਪੰਜਵੀਂ ਪੌੜੀ ਹੈ ਬਾਰਾਂ ਮਾਹਾਂ ਦੀ ਸਤਿਗੁਰੂ ਗਰੀਬ ਨਿਵਾਜ ਜਦੋਂ ਰੁੱਤ ਬਦਲਦੀ ਹੈ ਹਰੇਕ ਤੀਹ ਇਕੱਤੀ ਸੌ ਦਿਨਾਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਹੈ ਕਿ ਹਾੜ੍ਹ ਦਾ ਮਹੀਨਾ ਬਹੁਤ ਸਖਤ ਰੁੱਤ ਗਰਮੀ ਦੀ ਰੁੱਤ ਮੰਨੀ ਗਈ ਹੈ ਸੂਰਜ ਅਤੇ ਧਰਤੀ ਦੀ ਗਰਦਿਸ਼ ਨਾਲ ਬਹੁਤ ਜ਼ਿਆਦਾ ਤਪਸ਼ ਪੈਦਾ ਹੁੰਦੀ ਹੈ ਚਾਰ ਚੁਪੇਰਿਆਂ ਤੋਂ ਆ ਕੇ ਸਾੜਾ ਹੀ ਸਾੜਾ ਹਵਾ ਵੀ ਤੱਤੀ ਲੋ ਵੀ ਧਰਤੀ ਵੀ ਤੱਤੀ ਸਾਰਾ ਵਾਤਾਵਰਨ ਸੋ ਬਹੁਤ ਜ਼ਿਆਦਾ ਭਿਆਨਕ ਗਰਮੀ ਹੋ ਜਾਂਦੀ ਹੈ ਔਰ ਉਹ ਇਹ ਰੁੱਤ ਦਾ ਪ੍ਰਭਾਵ ਜੋ ਹੈ ਸੱਚੇ ਪਾਤਸ਼ਾਹ ਜੀ ਉਹਦੇ ਮੁਤਾਬਕ ਉਪਦੇਸ਼ ਦੇ ਰਹੇ ਨੇ ਜਦੋਂ ਆ ਕੇ ਚਾਰ ਚੁਫੇਰੇ ਤੋਂ ਸਾੜਾ ਹੀ ਸਾੜਾ ਪੈਂਦਾ ਹੈ ਬਾਹਰਲੀ ਗਰਮੀ ਜਿਹੜੀ ਇਸ ਤੋਂ ਮਨੁੱਖ ਨੇ ਬੜੇ ਯਤਨ ਕੀਤੇ ਨੇ ਇਹਨੂੰ ਦੂਰ ਕਰਕੇ ਤਨ ਦੀ ਗਰਮੀ ਨੂੰ ਠੰਡ ਲੈਣ ਦੇ ਕਈ ਤਰੀਕਿਆਂ ਦੇ ਨਾਲ ਨਾਲ ਸਾਡੇ ਦੇਸ਼ ਦੇ ਲੋਕ ਗਰਮੀ ਨੂੰ ਦੂਰ ਕਰਨ ਦੇ ਸਾਧਨ ਵਰਤਦੇ ਨੇ ਜਟਾਉਂਦੇ ਹਨ ਪਿੰਡਾਂ ਵਾਲੇ ਲੋਕ ਜਿਹੜੇ ਨੇ ਆਮ ਤੌਰ 'ਤੇ ਅੰਬਾਂ ਦੀ ਛਾਂ ਬੜੀ ਸੁੰਘਣੀ ਹੁੰਦੀ ਹੈ ਬਾਗ ਜਿਨ੍ਹਾਂ ਨੇ ਲਾਏ ਹੁੰਦੇ ਹੈ ਉਹ ਅੰਬਾਂ ਦੀ ਛਾਂ ਹੇਠ ਬੈਠ ਕੇ ਪਹਿਲੋ ਪੈਰ ਗਰਮੀ ਦੂਰ ਕਰਦੇ ਸਨ ਪਿੱਪਲਾਂ ਬੋੜਾਂ ਦੀ ਛਾਵੇਂ ਬੈਠ ਕੇ ਦੁਪਹਿਰੇ ਲੰਘਾਉਣੇ ਘੜਿਆਂ ਦੇ ਵਿੱਚ ਪਾਣੀ ਪਾ ਕੇ ਮਿੱਟੀ ਦਿਆਂ ਦੇ ਅਤੇ ਉਹ ਪਾਣੀ ਜਲ ਵਾਰ ਵਾਰ ਛਕਣਾ ਗਰਮੀ ਤੋਂ ਬਚਣ ਵਾਸਤੇ ਪੱਖੀਆਂ ਆਦਿਕ ਵੀ ਹੱਥਾਂ ਵਿੱਚ ਹੁੰਦੀਆਂ ਸਨ ਇਸ ਤਰ੍ਹਾਂ ਜੇ ਕੋਈ ਫੇਰ ਵੀ ਗਰਮੀ ਨਾ ਹਟੇ ਅਤੇ ਚੰਦਨ ਦਾ ਲੇਪ ਲੋਕ ਲਾਉਂਦੇ ਸਨ ਚੰਦਨ ਬੜਾ ਠੰਡਾ ਮੰਨਿਆ ਹੈ ਉਹਦੀ ਚਮੜੀ 'ਤੇ ਲੇਪ ਕਰ ਲੈਂਦੇ ਅਤੇ ਗਰਮੀ ਦੂਰ ਹੋ ਜਾਂਦੀ ਸੀ ਬਾਹਰੀ ਗਰਮੀ ਤੋਂ ਬਚਣ ਵਾਸਤੇ ਸ਼ਹਿਰੀ ਲੋਕ ਜਿਹੜੇ ਸਫਾਈਲੋ ਪਾਇਲ ਉਹਨਾਂ ਨੇ ਔਰੇ ਦਾ ਸਾਰਾ ਘਰ ਹੀ ਏਅਰ ਕੰਡੀਸ਼ਨਰ ਕਰ ਲੈਂਦੇ ਸਾਰਾ ਘਰ ਹੀ ਆਪਣਾ ਗਰਮੀ ਨਾ ਲੱਗੇ। ਬਾਹਰੀ ਗਰਮੀ ਜਿਹੜੀ ਹੈ ਇਹ ਤੋਂ ਬਚਣ ਵਾਸਤੇ ਬੜੇ ਉਪਾਅ ਹੋਣ ਤਾਂ ਬਹੁਤ ਆ ਗਏ ਨੇ। ਹਰੇਕ ਘਰ ਵਿੱਚ ਏਸੀ ਲੱਗਾ ਹੋਇਆ, ਉੱਥੇ ਵੀ ਇੱਥੇ ਵੀ ਆ, ਕੋਈ ਇੱਕ ਦੋ ਮਹੀਨੇ ਮਸਾਂ ਗਰਮੀ ਪੈਣੀ ਹੈ, ਇੱਥੇ ਵੀ ਵਾਧੂ ਸਾਧਨ ਨੇ। ਭਾਵੇਂ ਮੁੱਲ ਉਂਝੀ ਲਿਆਓ ਕਿਰਾਏ 'ਤੇ, ਏਸੀ ਤਾਂ ਵੀ ਮਿਲ ਜਾਂਦਾ ਫਿਰ ਮੋੜ ਆਓ। ਬਾਹਰਲੇ ਯਤਨ ਨੇ ਬੜੇ ਮਨੁੱਖ ਨੇ ਕੀਤੇ ਨੇ, ਲੇਕਿਨ ਅੰਦਰ ਦੀ ਤਪਸ਼ ਜਿਹੜੀ ਆ ਉਹਨੂੰ ਦੂਰ ਕਰਨ ਵਾਸਤੇ ਬਹੁਤ ਘੱਟ ਯਤਨ ਮਨੁੱਖ ਕਰਦਾ ਹੈ। ਸਤਿਗੁਰੂ ਉਹਦਾ ਬਿਆਨ ਕਰ ਰਹੇ ਨੇ, ਭਾਵੇਂ ਰੁੱਤ ਬਹੁਤ ਗਰਮ ਹੁੰਦੀ ਹੈ, ਚਾਰ ਚੁਫੇਰੇ ਸੂਰਜ ਅਤੇ ਧਰਤੀ ਦੀ ਗਰਦਿਸ਼ ਨਾਲ ਬਹੁਤ ਜ਼ਿਆਦਾ ਤਪਾੜ ਤਪਦਾ ਭਿਆਨ ਗਰਮੀ ਹੁੰਦੀ, ਜੀਵ ਜੰਤੂ ਸਭ ਦੁਖੀ ਹੁੰਦੇ ਨੇ, ਪਰ ਅੰਦਰ ਦੀ ਤਪਸ਼ ਜਿਹੜੀ ਹੈ ਹਿਰਦੇ ਰੂਪੀ ਧਰਤੀ ਅਤੇ ਮਨ ਰੂਪੀ ਧਰਤੀ 'ਤੇ ਵਾਸ਼ਨਾਵਾਂ ਕਰਕੇ, ਤ੍ਰਿਸ਼ਨਾ ਕਰਕੇ, ਕਾਮ ਕਰਕੇ, ਕ੍ਰੋਧ ਕਰਕੇ, ਈਰਖਾ ਦੁਆਇਸ਼ ਕਰਕੇ ਜੀਵਾਂ ਦੇ ਅੰਦਰ ਜਿਹੜੀ ਹੈ ਹਿਰਦੇ ਰੂਪੀ ਧਰਤੀ 'ਤੇ ਸੋ ਗਰਦਿਸ਼ ਪੈਦਾ ਹੁੰਦੀ ਗਰਮੀ ਦੀ, ਇਹਨੂੰ ਕੋਈ ਦੂਰ ਨਹੀਂ ਕਰਦਾ। ਉਹਦੇ ਵੱਲੋਂ ਸ਼ਾਂਤੀ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ, ਉਹਦਾ ਉਪਾਅ ਕੀ ਹੈ? ਸਤਿਗੁਰੂ ਜੀ ਇਹ ਦੱਸ ਰਹੇ, ਇਹ ਬਾਹਰਲੀ ਸਾਧਨਾ ਨਾਲ ਅੰਦਰ ਦੀ ਗਰਮੀ ਦੂਰ ਵੀ ਨਹੀਂ ਹੁੰਦੀ, ਇਹਦੀ ਪਹੁੰਚ ਵੀ ਨਹੀਂ ਹੈ ਹਿਰਦੇ ਤੱਕ। ਤਾਂ ਕਰਕੇ ਆਪ ਜੀ ਨੇ ਜੈਸਰੀ ਦੀ ਵਾਰ ਵਿੱਚ ਸਲੋਕ ਸਹਿਸਕ੍ਰਿਤੀ ਵਿੱਚ ਵੀ ਐਸੇ ਦ੍ਰਿਸ਼ਟਾਂਤ ਦਿੱਤੇ ਨੇ ਕਿ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਾਈ ਕਹਾਮ, ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ। ਚੰਦਨ ਠੰਡਾ ਮੰਨਿਆ ਬਹੁਤ, ਉਹਦੀ ਵੀ ਲੇਪ ਕਰਦੇ ਸੀ ਲੋਕ, ਸਰਦੀ ਦੀ ਰੁੱਤ ਬਹੁਤ ਠੰਡੀ, ਔਰ ਇਹਨਾਂ ਕਰਕੇ ਵੀ ਬਰਫੀਲੇ ਪਹਾੜਾਂ ਵਿੱਚ ਰਹਿਣ ਵਾਲੇ ਲੋਕ, ਠੰਡੇ ਮੁਲਕਾਂ ਵਿੱਚ ਰਹਿਣ ਵਾਲੇ ਲੋਕ, ਉਹਨਾਂ ਦੇ ਅੰਦਰ ਵੀ ਇਹ ਤਪਸ਼ ਹੈ। ਵਿਕਾਰਾਂ ਦੀ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਹੰਕਾਰ ਕਰਕੇ, ਦੁਆਇਸ਼ ਈਰਖਾ ਕਰਕੇ ਇਹ ਤਪਸ਼ ਉਹਨਾਂ ਦੇ ਅੰਦਰ ਵੀ ਹੈ, ਇਹ ਦੂਰ ਨਹੀਂ ਹੁੰਦੀ। ਬਰਫੀਲੇ ਪਹਾੜਾਂ ਵਿੱਚ ਰਹਿਣ ਵਾਲੇ ਲੋਕ ਵੀ ਤਪੇ ਹੋਏ, ਮਨ ਹਿਰਦਾ ਸ਼ਾਂਤ ਨਹੀਂ। ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਾਈ ਕਹਾਮ, ਮੂਲੋਂ ਹੀ ਇਹ ਜਿਹੜੀ ਤਪਸ਼ ਹੈ ਅੰਦਰ ਦੀ ਕਾਮ ਕਹਿੰਦੇ ਧੁੱਪ ਨੂੰ, ਇਹ ਨਹੀਂ ਮਿਟਦੀ, ਕਿਵੇਂ ਮਿਟੇਗੀ? ਉੱਥੇ ਵੀ ਦੱਸਿਆ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ। ਅੰਦਰ ਦੀ ਗਰਮੀ ਜਿਹੜੀ ਹੈ ਉਹ ਤਾਂ ਹੀ ਮਹਾਰਾਜ ਜੀ ਕਹਿੰਦੇ ਭਾਈ ਠੰਡੀ ਹੋਵੇਗੀ, ਠੰਡ ਵਰਤੇਗੀ ਉੱਥੇ ਹਿਰਦੇ ਵਿੱਚ, ਜੇ ਵਾਹਿਗੁਰੂ ਦਾ ਨਾਮ ਜਪੰਦੜੋ, ਨਾਮ ਜਪੰਦਿਆਂ ਹੋਏ, ਨਾਮ ਜਪਦਿਆਂ ਹੋਏ, ਜੇ ਨਾਮ ਰਾਧਨ ਵਿੱਚ ਲੱਗ ਜਾਵੇ ਜਿਹੜਾ ਹਿਰਦਾ ਮਨ, ਉਸ ਹਿਰਦੇ ਵਿੱਚ ਸ਼ਾਂਤੀ ਵਰਤ ਜਾਂਦੀ। ਇਹਨੂੰ ਨਾਮ ਜਾਲੀ ਹੈ ਜਿਹੜਾ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨੂੰ ਬੁਝਾ ਦਿੰਦਾ ਹੈ, ਸ਼ਾਂਤ ਕਰ ਦਿੰਦਾ ਹੈ। ਰੱਬ ਕਾ ਸਿਮਰਨ ਤ੍ਰਿਸ਼ਨਾ ਬੁਝੈ, ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਸਲੋਕ ਸਹਿਸਕ੍ਰਿਤੀ ਵਿੱਚ ਵੀ ਫੁਰਮਾਨ ਕਰ, ਨਹਿ ਸੀਤਲ ਚੰਦਰ ਦੇਵ, ਨਹਿ ਸੀਤਲ ਬਾਮਨ ਚੰਦਨ। ਚੰਦਰਮਾ ਵੀ ਠੰਡਾ ਮੰਨਿਆ ਬਹੁਤ, ਅਤੇ ਬਾਮਨ ਚੰਦਨ ਵੀ ਪਿਓਰ ਚੰਦਨ ਜਿਹੜਾ, ਇੱਕ ਚੁਟਕੀ ਮਾਤਰ ਤਪਦੇ ਹੋਏ ਪਾਣੀ ਦੇ ਕੜਾਹੇ ਵਿੱਚ ਸੁੱਟ ਦਈਏ ਅਤੇ ਉਸੇ ਵੇਲੇ ਕੜਾਹਾ ਸ਼ਾਂਤ ਹੋ ਜਾਂਦਾ, ਇੰਨਾ ਠੰਡਾ ਹੈ, ਉਹਨੂੰ ਠੰਡਾ ਕਰ ਦਿਓ। ਨਹਿ ਸੀਤਲ ਚੰਦਨ ਦੇਵੈ, ਚੰਦਰ ਦੇਵੈ, ਨਹਿ ਸੀਤਲ ਬਾਮਨ ਚੰਦਨ, ਨਹਿ ਸੀਤਲ ਸੀਤ ਰੁਤੇਨ, ਨਾਨਕ ਸੀਤਲੰਗ ਸਾਧ ਸੁਵਜਨ। ਸ੍ਰੇਸ਼ਟ ਪੁਰਸ਼ ਜਿਨ੍ਹਾਂ ਨੇ ਨਾਮ ਜਪਿਆ, ਸਾਧ ਲਿਆ ਮਨ, ਵਿਕਾਰ ਮਿਟ ਗਏ ਨੇ ਜਿਨ੍ਹਾਂ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਲੋਂ ਮਨ ਸ਼ਾਂਤ ਹੋ ਗਿਆ, ਉਹਨਾਂ ਦਾ ਹਿਰਦਾ ਠੰਡਾ ਹੈ। ਆਸਾੜਤ ਪੰਦਾ ਤਿਸ ਲੱਗ, ਇਹਦੇ ਵਾਸਤੇ ਮਨੁੱਖ ਨੇ ਯਤਨ ਨਹੀਂ, ਬਹੁਤ ਘੱਟ ਮਨੁੱਖ ਨੇ ਜਿਹੜੇ ਅੰਦਰ ਦੀ ਸ਼ਾਂਤੀ ਵਾਸਤੇ ਯਤਨ ਕਰਦੇ। ਸਤਿਗੁਰੂ ਜੀ ਇਸ ਕਰਕੇ ਫੁਰਮਾਨ ਕਰ ਰਹੇ ਨੇ ਵੀ ਇਹ ਜਦੋਂ ਸਖਤ ਰੁੱਤ ਹੁੰਦੀ ਆ ਆਸਾੜਤ ਪੰਦਾ ਤਿਸ ਲੱਗਾ ਹਰ ਨਾਹੋ ਨਾ ਜਿੰਨਾ ਪਾਸ। ਆ ਕੇ ਜਦੋਂ ਸਾੜ ਚਾਰ ਚੁਫੇਰੇ ਤੋਂ ਸਾੜਾ ਪੈਂਦਾ ਹੈ, ਤੱਤੀ ਲੋਅ ਹੁੰਦੀ ਹੈ, ਚਾਰ ਚੁਫੇਰਾ ਵਾਤਾਵਰਨ ਗਰਮ ਹੁੰਦਾ ਹੈ, ਇਹ ਉਹਨਾਂ ਨੂੰ ਲੱਗਦਾ ਹੈ ਕੇਵਲ ਤਪੰਦਾ ਤਪਦਾ ਹੋਇਆ ਸਾੜਦਾ ਉਹਨਾਂ ਨੂੰ ਤਿਸ ਲੱਗਾ ਹਰ ਨਾਹੋ ਨਾ ਜਿੰਨਾ ਜਿਹਨਾਂ ਕੋਲ ਹਰੀ ਵਾਹਿਗੁਰੂ ਪਤੀ ਮਾਲਕ ਦਾ ਨਾਮ ਨਹੀਂ ਹੈ, ਮਾਲਕ ਦੀ ਯਾਦ ਨਹੀਂ ਹੈ, ਉਹਦੇ ਵੱਲੋਂ ਵਿਛੋੜਾ ਪੈ ਗਿਆ ਹੈ। ਜਿਸ ਹਿਰਦੇ ਰੂਪੀ ਧਰਤੀ ਉੱਥੇ ਤਪਛ ਵਰਤਦੀ ਹੈ, ਨਹੀਂ ਤਾਂ ਰੱਬ ਦੇ ਪਿਆਰਿਆਂ ਦੇ ਅੰਦਰ ਠੰਡ ਹੀ ਠੰਡ ਹੈ। ਆਤਛ ਦੁਨੀਆ ਖੁਨਕ ਨਾਮ ਖੁਦਾਇਆ, ਠੰਡਾ ਵਾਹਿਗੁਰੂ ਦਾ ਖੁਦਾ ਦਾ ਨਾਮ, ਆਗਿਆ ਦੁਨੀਆ ਆਸਾੜਤ ਪੰਦਾ ਤਿਸ ਲੱਗਾ ਹਰ ਨਾਹੋ ਨਾਮ ਜਿੰਨਾ, ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਦੇ ਕੋਲ ਨਹੀਂ ਇਨਾਮ ਵਾਹਿਗੁਰੂ। ਸੱਚ ਹੈ ਜਿਨ੍ਹਾਂ ਨੇ ਪ੍ਰਯੋਗ ਕੀਤਾ ਕਮਾਈ ਕੀਤੀ ਹੈ ਉਹਨਾਂ ਨੂੰ ਨਹੀਂ ਲੱਗਦਾ। ਇਸੇ ਮਹੀਨੇ ਵਿੱਚ ਹੀ ਵੀਰਵਾਰ ਨੂੰ ਹੀ ਹੈ ਸ਼ਹੀਦੀ ਦਿਹਾੜਾ ਜੇਠ ਸੁਦੀ ਚੌਥ। ਕਿੰਨਾ ਯਤਨ ਕੀਤਾ ਯਾਲਮ ਨੇ ਤਪਾਉਣ ਵਾਸਤੇ, ਅਕੀਦੇ ਤੋਂ ਡਲਾਉਣ ਵਾਸਤੇ, ਬਾਣੀ ਵਿੱਚ ਬਦਲਾਅ ਕਰਨ ਵਾਸਤੇ, ਨਹੀਂ ਤਪਾ ਸਕਿਆ ਜਾਲਮ। ਸੋ ਆਪ ਜਹਾਂਗੀਰ ਕਸ਼ਮੀਰ ਦੇ ਠੰਡੇ ਪਹਾੜਾਂ ਵਿੱਚ ਬੈਠਾ ਹੋਇਆ ਵੀ ਤਪਿਆ ਹੋਇਆ ਸੀ। ਮੰਨਦੇ ਆ ਕਿ ਨਹੀਂ, ਮੰਨਦੇ ਆ ਕਿ ਨਹੀਂ, ਫਿਕਰਾਂ ਵਿੱਚ ਤੱਤਾ ਸੀ ਆਪ ਜੀ। ਤੱਤੀ ਤਵੀ 'ਤੇ ਬੈਠ ਕੇ ਵੀ ਠੰਡੇ ਸੀ, ਵਾਹਿਗੁਰੂ ਦੇ ਭਾਣੇ ਦੇ ਗੀਤ ਗਾ ਰਹੇ ਸਨ। ਐਸਾ ਇੰਦਰਾਂ ਅਤੇ ਉਹਦਾ ਪੁੱਤਰ ਜੀ ਬੜਾ ਤਪਿਆ ਹੋਇਆ ਸੀ, ਕੀ ਬਣੂਗਾ ਛੇਤੀ ਕਰੋ, ਫਿਕਰਾਂ ਵਿੱਚ ਪਏ ਹੋਏ ਸੀ, ਬੜੇ ਤੱਤੇ ਸੀ। ਜਨਰਲਾਂ ਦੇ ਨਾਲ ਫੋਨ 'ਤੇ ਗੱਲ ਹੋ ਰਹੀ ਸੀ, ਇੱਧਰ ਮਰ ਜੀ ਵੜੇ ਜਿਹੜੇ ਸੀ, ਬਿਜਲੀ ਪਾਣੀ ਬੰਦ ਸੀ, ਇੱਕ ਅਤੇ 1 ਜੂਨ ਤੋਂ 10 ਜੂਨ ਤੱਕ ਅੱਤ ਦੀ ਤਪਸ਼ ਸੀ, ਪੱਥਰ ਤਪਿਆ ਹੋਇਆ ਸੀ, ਪ੍ਰਕਰਮਾਂ ਜਕਾਰੇ ਛੱਡ ਰਹੇ ਸਨ ਨਾ ਬਾਣੀ ਦੇ ਆਸਰੇ, ਛੋਲੇ ਚੱਬ ਕੇ ਪਾਣੀ ਦੀਆਂ ਬੋਤਲਾਂ ਘੁੱਟ ਭਰ ਕੇ ਠੰਡੇ ਸਨ, ਜਕਾਰੇ ਛੱਡ ਰਹੇ ਸੀ, ਕਿਸੇ ਨੂੰ ਮੌਤ ਦਾ ਕੋਈ ਖੌਫ ਨਹੀਂ ਸੀ। ਨਾਮ ਬਾਣੀ ਠੰਡ ਵਰਤਾਉਂਦੀ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਲੱਗਦਾ ਜਿਨ੍ਹਾਂ ਕੋਲ ਹਰੀ ਵਾਹਿਗੁਰੂ ਦੀ ਯਾਦ ਨਹੀਂ ਹੈ।
0: ਆਸਾੜਤ ਪੰਦਾ ਤਿਸ ਲੱਗਿਆ ਹਰ ਨਾਹੋ ਨਾ ਜਿੰਨਾ ਪਾਸ, ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧੀ ਆਸ।
1: ਜਿਨ੍ਹਾਂ ਨੇ ਜਗਤ ਦਾ ਜੀਵਨ ਰੂਪ ਜੀ ਨੇ ਜੀਵਨ ਦਿੱਤਾ ਹੈ, ਪਹਿਲਾਂ ਪ੍ਰਤਪਾਲਣਾ ਕੀਤੀ ਮਾਤਾ ਦੇ ਗਰਭ ਵਿੱਚ, ਫਿਰ ਉਹਨੇ ਜੀਵ ਆਤਮਾ ਰੱਖੀ ਆਪਣੀ, ਜਗ ਜੀਵਨ ਉਹਨੂੰ ਕਿਉਂ ਕਿਹਾ, ਸਾਰੇ ਜਗਤ ਨੂੰ ਜੀ ਦਾਨ ਜੀਵਨ ਉਹਦੇ ਕਰਕੇ, ਤਾਂ ਹੀ ਜੀਵ ਜੀਂਦੇ ਨੇ, ਜੀਵਨ ਰੂਪ ਹੈ ਹੀ ਉਹ ਜਗ ਜੀਵਨ, ਤਾਂ ਹੀ ਕਿਹਾ ਆਤਮਾ ਉਹਦਾ ਹੀ ਸਰੂਪ ਹੈ, ਸੂਖਸਮ ਰੂਪ ਵਿੱਚ ਚੇਤਨ ਸੱਤਾ ਜੋਤ, ਜੋਤ ਕਰਕੇ ਹੀ ਜੀਵਨ ਆ, ਜਿੰਨਾ ਚਿਰ ਰਹਿੰਦੀ ਉਹਨਾਂ 'ਚ ਜੀਵਨ ਆ। ਉਹ ਜਿਹਨੇ ਦਿੱਤਾ ਵਾਹਿਗੁਰੂ ਨੂੰ, ਉਹ ਜਗਤ ਦੇ ਜੀਵਨ ਦੇਣ ਵਾਲੇ ਨੂੰ ਤਾਂ ਛੱਡ ਦਿੱਤਾ, ਉਹਨੂੰ ਛੱਡ ਕੇ ਮਾਨਸ ਸੰਧੀ ਆ, ਜਿਨ੍ਹਾਂ ਨੇ ਮਨੁੱਖਾਂ ਦੀ ਆਸ ਰੱਖ, ਮਨੁੱਖਾਂ ਦਾ ਆਸਰਾ ਲੈ ਲਿਆ, ਬਹੁਤ ਵੱਡੇ ਭਰਮ ਵਿੱਚ ਬੰਦਾ ਪੈ, ਮਨੁੱਖ ਮਨੁੱਖ ਦਾ ਆਸਰਾ ਲੈਂਦਾ। ਭਾਈ ਸਾਹਿਬ ਜੀ ਕਹਿੰਦੇ ਮਨਮੁੱਖ ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਕਿ ਮੈਨੂੰ ਬੰਦੇ ਤੋਂ ਹੀ ਸੁੱਖ ਮਿਲਣਗੇ ਬਹੁਤ। ਮੰਗਤੇ ਨੂੰ ਮੰਗਦਾ, ਮੰਗਤਿਆਂ ਨੂੰ ਸੱਚ ਦਾਤਾਰ ਨੂੰ ਭੁਲਾ ਕੇ ਮੰਗਤਿਆਂ ਨੂੰ ਮੰਗਣ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਭਾਈ ਨਾਂ 'ਤੇ ਰੱਜ ਆਉਂਦਾ, ਬੰਦਾ ਕੋਈ ਕਿਸੇ ਦੀ ਭੁੱਖ ਨਹੀਂ ਮੇਟ ਸਕਦਾ, ਬੰਦਾ ਸੁੱਖ ਨਹੀਂ ਦੇ ਸਕਦਾ। ਮਾਨਸ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਆ ਰਹਾ ਗਾਏ ਬਹੁਰ ਨਾ ਤ੍ਰਿਸ਼ਨਾ ਲਾਗੈ। ਬੰਦਾ ਕਿੰਨਾ ਕੁ ਦੇ ਦੇਵੇਗਾ, ਬੰਦਾ ਫਿਰ ਭੁੱਖਾ ਰਵੇਗਾ, ਬੰਦਾ ਕਿਸੇ ਨੂੰ ਦੇ ਕੇ ਰਜਾ ਨਹੀਂ ਸਕਦਾ, ਬੰਦਾ ਫਿਰ ਕੰਗਾਲ ਹੀ ਰਵੇਗਾ ਬੰਦੇ ਤੋਂ ਲੈ ਕੇ। ਜਿਸ ਕਹਿ ਦੀ ਹੈ ਮਾਨੁਸ ਕੀ ਟੇਕ ਬ੍ਰਿਥੀ ਸਭ ਜਾਨ, ਦੇਮਨ ਕਉ ਏਕੈ ਭਗਵਾਨ, ਦੇਣ ਵਾਸਤੇ ਦਾਤਾਰ ਵੱਡਾ ਪਾਤਸ਼ਾਹ ਦਾ ਪਾਤਸ਼ਾਹ ਤਾਂ ਇੱਕੋ ਅਕਾਲ ਪੁਰਖ, ਜਿਸ ਕਹਿ ਦੀ ਹੈ ਰਹਾ ਗਾਏ, ਫਿਰ ਜਿਹਦਾ ਦਿੱਤਾ ਹੋਇਆ ਬੰਦਾ ਰੱਜ ਜਾਂਦਾ ਹੈ, ਰਾਜਾ ਬਣ ਜਾਂਦਾ, ਉਹ ਦਾਤਾਰ ਦਾ ਦਿੱਤਾ ਹੋਇਆ ਦਾਤੇ ਦਾ, ਉਹ ਫਿਰ ਆਪ ਵੀ ਦੇਣ ਵਾਲਾ ਬਣ, ਕਿਉਂਕਿ ਉਹ ਦਾਤਾ ਆਪਣੇ ਵਰਗੀਆਂ ਹੀ ਦਾਤਾਂ ਦਿੰਦਾ ਹੈ। ਜੇ ਵਡਿਆਪ ਤੇਵੜ ਤੇਰੀ ਦਾਤ, ਉਹਦੀਆਂ ਦਾਤਾਂ ਵੀ ਬਹੁਤ ਵੱਡੀਆਂ ਨੇ। ਉਹ ਦਾਨੀ ਬਣਾ ਦਿੰਦਾ ਜਿਹੜਾ ਉਹ ਤੋਂ ਉਹਦਾ ਉਲਟਾ ਆਸਰਾ ਲੈਂਦਾ, ਉਹ ਤੋਂ ਮੰਗਦਾ ਹੈ। ਉਹ ਇਹ ਦਾਤ ਸੁਖ ਦੇਵਨਹਾਰ ਸੁਖਮਨੀ ਸਾਹਿਬ, ਉਹ ਰੱਬ ਦੇ ਪਿਆਰੇ ਵੀ ਦਾਤ ਬਣ ਜਾਂਦੇ ਨੇ, ਦੂਜਿਆਂ ਨੂੰ ਵੀ ਦਾਤਾਂ ਦਿੰਦੇ ਨੇ, ਸੁੱਖ ਦਿੰਦੇ ਨੇ। ਪਰ ਬਹੁਰਨਾ ਤ੍ਰਿਸ਼ਨਾ ਲੱਗ ਗਿਆ, ਫਿਰ ਕੋਈ ਭੁੱਖ ਰਹਿ ਹੀ ਨਹੀਂ ਜਾਂਦੀ ਜਿਹੜਾ ਰੱਬ ਨੂੰ ਦਾਤੇ ਤੋਂ ਮੰਗਦਾ ਹੈ, ਦਾਤਾਰ ਦੇ। ਆਪ ਜੀ ਫੁਰਮਾਨ ਕਰੇ, ਤਾਂ ਕਰਕੇ ਵੀ ਸ਼ਾਂਤੀ ਨਹੀਂ ਵੀ ਮਨੁੱਖਾਂ ਦੀ ਆਸ, ਮਨੁੱਖ ਕਿੰਨਾ ਕੁ ਦੇ ਦੂ, ਫਿਰ ਭੁੱਖ ਫਿਰ ਦੁਖੀ। ਇੱਕ ਸਾਧੂ ਸੀ ਫਕੀਰ, ਸੋ ਮੰਗ ਕੇ ਖਾਂਦੇ ਹੁੰਦੇ ਸੀ, ਫਕੀਰ ਸੀ, ਹਰ ਰੋਜ਼ ਮੰਗਣ ਚੜ੍ਹਨਾ। ਇੱਕ ਦੇ ਨਾਲ ਦਿਆਂ ਸਲਾਹ ਦਿੱਤੀ ਵੀ ਕਿਉਂ ਨਾ ਅਕਬਰ ਬਾਦਸ਼ਾਹ ਕੋਲੋਂ ਹੀ ਮੰਗ ਲਿਆ ਜਾਵੇ, ਇਕੱਠਾ ਹੀ ਕਿੰਨੇ ਦਿਨ ਫਿਰ ਆਪਣੇ ਲੰਘ ਜਾਣ। ਉਹ ਅਕਬਰ ਬਾਦਸ਼ਾਹ ਕੋਲ ਗਏ, ਬਾਦਸ਼ਾਹ ਦਾ ਪਤਾ ਲੱਗਾ ਜੀ ਉਹ ਤਾਂ ਇਸ ਵੇਲੇ ਮਸੀਤ ਵਿੱਚ ਨਮਾਜ਼ ਪੜ੍ਹਨ ਗਿਆ, ਉੱਥੇ ਹੀ ਚਲੇ ਗਏ। ਫਕੀਰ ਵੀ ਨਾਲ ਦੇ ਫਕੀਰ ਪਿੱਛੇ ਖੜੋ ਗਏ ਅੰਦਰ ਨਾਲ। ਉਹ ਅਕਬਰ ਅੰਦਰ ਜਾ ਕੇ ਨਮਾਜ਼ ਉਹਨੇ ਅਦਾ ਕੀਤੀ ਅਤੇ ਜਦੋਂ ਸਜਦਾ ਕੀਤਾ ਅਤੇ ਮੰਗਿਆ, ਹੇ ਖੁਦਾ ਮੈਨੂੰ ਰਾਜ ਦਾ ਸੁੱਖ ਹੋਰ ਦੇ, ਮੇਰਾ ਰਾਜ ਹੋਰ ਵਧਾ, ਮੇਰੇ ਰਾਜ ਵਿੱਚ ਕਾਲ ਨਾ ਪਵੇ, ਮੇਰਾ ਪ੍ਰਤਾਪ ਹੋਰ ਵਧਾ। ਇਹ ਹੀ ਅਰਦਾਸਾਂ ਮੰਗੀ ਜਾਂਦੇ। ਉਹਨੇ ਸੁਣ ਲਿਆ, ਉਹ ਕਹਿਣ ਮੁੜਿਆ, ਉਹ ਮੁੜਿਆ ਆ ਫਕੀਰ ਪਿੱਛੇ, ਕਹਿਣ ਲੱਗਾ ਪਤਾ ਲੱਗ ਗਿਆ ਜੀ ਤੋਂ ਇਹ ਮੰਗਦਾ, ਹੁਣ ਇਹ ਤੋਂ ਕੀ ਮੰਗਣਾ ਹੈ ਤਾਂ ਆਪ ਮੰਗਤਾ, ਹੁਣ ਜੀ ਤੋਂ ਇਹ ਮੰਗਦਾ ਉਹ ਤੋਂ ਮੰਗਾਂਗੇ। ਸੋ ਫਕੀਰ ਮੁੜਿਆ। ਇਸ ਕਰਕੇ ਭਾਈ ਸਾਹਿਬ ਜੀ ਕਹਿੰਦੇ ਮੰਗਤਿਆਂ ਨੂੰ ਮੰਗੀ ਜਾਂਦੇ, ਸੱਚ ਦਤਾਰ ਵਿਸਾਰ ਕਹਿ ਮੰਗਤਿਆਂ ਨੂੰ ਮੰਗਣ ਜਾਈ। ਪਰ ਵਾਹਿਗੁਰੂ ਸੱਚੇ ਪਾਤਸ਼ਾਹ ਐਸਾ ਦਾਤਾ ਹੈ, ਫਿਰ ਭੁੱਖਾਂ ਰਹਿ ਹੀ ਨਹੀਂ ਜਾਂਦੀਆਂ। ਇਹ ਤਾਂ ਕਰਕੇ ਵੀ ਜੀਵ ਦੁਖੀ ਹੈ, ਮਹਾਰਾਜ ਜੀ ਕਹਿੰਦੇ ਵੀ ਮਨੁੱਖਾਂ ਦੀ ਆਸ ਰੱਖੀ ਹੋਈ ਹੈ, ਤਾਂ ਕਰਕੇ ਡੋਲਦਾ ਰਹਿੰਦਾ ਹੈ।
0: ਦੋਇਆ ਪਾਏ ਵਿਗੁੱਚੀਆ ਗੱਲ ਪਈ ਸੋ ਜਮ ਕੀ ਫਾਸ,
1: ਤੇ ਫਿਰ ਦੋਇਆ ਪਾਏ, ਦੋ ਭਾਅ ਜਿਹੜੇ ਦੁਬਧਾ ਦੇ ਵਿੱਚ ਜੀਵ ਪਏ ਰਹਿੰਦੇ ਨੇ, ਵਿਗੁੱਚੀ ਹੈ ਉਹਦੇ ਵਿੱਚ ਲਾ ਕੇ ਵਿਗੁੱਚੀ ਹੈ, ਖਰਾਬ ਹੁੰਦਾ ਹੈ ਜੀਵ। ਦੋ ਭਾਵ ਕੀ ਹੈ, ਪੁੰਨ ਵੀ ਕਰਨਾ, ਪੁੰਨ ਦਾਨ ਵੀ ਕਰਨਾ, ਪਾਪ ਵੀ ਕਰਨਾ, ਸੱਚ ਵੀ ਬੋਲਣਾ, ਝੂਠ ਵੀ ਬੋਲੀ ਜਾਣਾ ਬਰਾਬਰ, ਗੁਰਦੁਆਰੇ ਵੀ ਆਉਣਾ, ਮੰਦਰ ਵਿੱਚ ਵੀ ਜਾਣਾ ਅਤੇ ਪੱਬਾਂ ਕਲੱਬਾਂ ਵਿੱਚ ਵੀ ਤੁਰਿਆ ਫਿਰਦਾ ਹੈ, ਇਮਾਨਦਾਰੀ ਵੀ ਕਰਦਾ ਹੈ ਅਤੇ ਬੇਈਮਾਨੀ ਵੀ ਕਰੀ ਜਾਣੀ ਨਾਲ ਦੀ। ਇਹ ਦੋਇਆ ਪਾਏ, ਦੋ ਭਾਵ ਨੇ। ਸੋ ਫਿਰ ਪੁੰਨਾਂ ਵਿੱਚ ਵਾਧਾ ਕਿਵੇਂ ਹੋਇਆ, ਇਹ ਤਾਂ ਤੱਕੜੀ ਬਰਾਬਰ ਰਹਿ ਗਈ ਨਾ, ਫਿਰ ਛੁਟਕਾਰਾ ਨਹੀਂ ਹੋਵੇਗਾ। ਦੋਇਆ ਪਾਏ ਗੁੱਚੀਆ, ਦੁਨੀਆਂ ਵਿੱਚ ਬਹੁਤ ਆਤ ਐਸੀ ਹੀ ਹੈ। ਸੋ ਦੋਇਆ ਪਾਏ ਵੇ ਗੁੱਚੀ ਹੈ, ਦੋ ਭਾਅ ਵਿੱਚ ਦੁਬਧਾ ਵਿੱਚ ਦੋ ਕੰਮਾਂ ਵਿੱਚ ਲਾ ਕੇ, ਅਤੇ ਮਹਾਰਾਜ ਕਹਿੰਦੇ ਖਰਾਬ ਹੀ ਹੁੰਦੀ ਨਹੀਂ ਦੁਨੀਆ, ਵਾਹਿਗੁਰੂ ਦੇ ਆਸਰੇ ਨੂੰ ਛੱਡ ਕੇ ਭੈ ਭਾਵਨੀ ਨਹੀਂ ਬਣਦੀ ਉਹਦੇ ਤੋਂ ਬਿਨਾਂ, ਉਹਦੀ ਕਿਰਪਾ ਤੋਂ ਬਿਨਾਂ, ਨਾਮ ਦੇ ਆਸਰੇ ਤੋਂ ਬਿਨਾਂ ਉੱਠ ਚਲੀ ਗਈ ਨਿਰਾਸ਼। ਇਹ ਜੀਵ ਰੂਪ ਆਤਮਾ, ਜੀਵ ਰੂਪ ਸਖੀ, ਫਿਰ ਅਖੀਰ 'ਤੇ ਨਿਰਾਸ਼ ਹੋ ਕੇ ਚਲੀ ਜਾਂਦੀ। ਜਦੋਂ ਲੇਖਾ ਨਹੀਂ ਨਿਬੜਦਾ, ਮੌਤ ਆਉਂਦੀ ਹੈ, ਜੀਵਨ ਦਾ ਸਿੱਟਾ ਇਹ ਹੀ ਹੈ ਅਖੀਰ 'ਤੇ, ਜੇ ਅਖੀਰਲੇ ਸਮੇਂ ਘਬਰਾ ਹੈ, ਦੁਖੀ ਹੈ, ਪੁਕਾਰਦਾ ਹੈ, ਸਮਝ ਲਓ ਫੇਲ ਹੋ ਗਿਆ। ਜੇ ਖੁਸ਼ ਹੈ, ਪ੍ਰਸੰਨ ਹੈ, ਫਿਰ ਲਾਹਾ ਲੈ ਕੇ ਗਿਆ, ਫਿਰ ਲੇਖਾ ਨਹੀਂ ਹੈ। ਸੋ ਇਹ ਹੀ ਰਿਜ਼ਲਟ ਹੈ ਅਖੀਰਲੇ ਸਮੇਂ, ਪਤਾ ਲੱਗ ਜਾਂਦਾ ਹੈ ਮਨੁੱਖ ਦਾ ਇਹਨੇ ਕਿੰਨੇ ਕੁ ਪਾਪ ਕਰਮ ਕੀਤੇ ਨੇ, ਕਿੰਨੇ ਕੁ ਪੁੰਨ ਕੀਤੇ ਨੇ। ਗੁਰਮੁਖ ਤਾਂ ਸੋ ਚੜ੍ਹਦੀ ਕਲਾ ਵਿੱਚ ਜਾਂਦੇ ਨੇ, ਚੜ੍ਹਾਈ ਕਰਦੇ ਨੇ ਉਹ। ਗੱਲ ਪਈ ਸੋ ਜਮ ਕੀ ਫਾਸ, ਉਹ ਲੇਖਾ ਬਾਕੀ ਰਹਿਣ ਕਰਕੇ, ਸੋ ਬਾਕੀ ਨਿਕ ਸੀ ਭਾਰੀ, ਫਿਰ ਇਹ ਜੀਵ ਆਤਮਾ ਦੇ ਗਲ ਵਿੱਚ ਜਮਾਂ ਦੀ ਫਾਹੀ ਪੈ ਜਾਂਦੀ ਹੈ।
0: ਜਿਹਾ ਬੀਜਾ ਸੋਲਣਾ ਮੱਥਾ ਜੋ ਲਿਖਿਆ,
1: ਫਿਰ ਅਖੀਰ 'ਤੇ ਜਿਹਾ ਬੀਜਾ, ਜਿਹੋ ਜਿਹਾ ਕਰਮ ਕਰਦਾ, ਜਿਹੜੇ ਕਰਮ ਬਹੁਤੇ ਹੋ ਜਾਂਦੇ ਨੇ, ਸੰਚਿਤ ਹੋ ਕੇ ਜਮ੍ਹਾਂ ਹੋ ਜਾਂਦੇ ਨੇ, ਸੋ ਲੁਣਾ ਉਹ ਜਿਹਾ ਕੱਟ ਲੈਂਦਾ ਦਰਗਾਹ ਵਿੱਚ। ਜਿਹੇ ਕਰਮ ਕਮਾਏ ਤਿਹਾ ਹੋਏ ਸੀ, ਜੇ ਵਜੇ ਕਰਮ ਕੀਤੇ ਹੁੰਦੇ ਉਹਦੇ ਮੁਤਾਬਕ ਹੀ ਉਹ ਗਵਾਹੀ ਦਿੰਦੇ ਨੇ ਕਰਮ, ਅਤੇ ਉਹੋ ਜਿਹਾ ਹੀ ਲੇਖਾ ਜੋਖਾ ਹੁੰਦਾ ਹੈ। ਸੋ ਲੁਣਾ ਸੋ ਮੱਥੇ ਜੋ ਲਿਖਿਆ ਉਹੀ ਕਰਮ ਲਿਖੇ ਜਾਂਦੇ ਨੇ। ਲੇਖ ਲਿਖ ਕੇ ਲੈ ਜਾਂਦਾ ਹੈ, ਜੋ ਲਿਖੇ ਹੁੰਦੇ ਉਹਨਾਂ ਮੁਤਾਬਕ ਲੇਖਾ ਜੋਖਾ ਹੁੰਦਾ ਹੈ।
0: ਰਹਿਣ ਵਿਹਾਣੀ ਪੁੱਛਤਾਣੀ ਉੱਠ ਚੱਲੀ ਗਈ ਨਿਰਾ।
1: ਤਾਂ ਹੀ ਮਹਾਰਾਜ ਨੇ ਕਿਹਾ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਪ ਹੁਜਾਹੋ। ਆਪੇ ਬੀਜਾਂਗੇ ਜੋ ਆਪ ਹੀ ਉਹ ਵੱਢ ਲਵਾਂਗੇ, ਵਛ ਵੱਢਣਾ ਪਵੇ। ਰਹਿਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ਼। ਜਦੋਂ ਉਮਰਾ ਰੂਪ ਰਹਿਣ ਲੰਘ ਗਈ, ਸਾਰੀ ਉਮਰ ਲੰਘ ਗਈ, ਰਾਤ ਉਮਰ ਦੀ ਰਾਤ ਵਿਹਾਣੀ ਬਤੀਤ ਹੋ ਗਈ, ਪਛਤਾਣੀ ਫਿਰ ਜੀਵ ਰੂਪ ਇਸਤਰੀ ਪਛਤਾਉਂਦੀ ਹੈ। ਪਾਪਾਂ ਦਾ ਬੋਝ ਲੈ ਕੇ ਜਦੋਂ ਜਾਂਦੀ ਹੈ ਭਾਰ, ਫਿਰ ਪਛਤਾਵਾ ਹੁੰਦਾ ਹੈ। ਔਰ ਉੱਠ ਚਲੀ ਗਈ ਨਿਰਾਸ਼, ਫਿਰ ਨਿਰਾਸ਼ ਹੋ ਕੇ ਛੁਟਕਾਰੇ ਦੀ ਆਸ ਨਹੀਂ ਰਹਿ ਜਾਂਦੀ। ਪਾਪਾਂ ਦਾ ਬੋਝ ਲੈ ਕੇ ਅਤੇ ਇੱਥੋਂ ਚਲੀ ਜਾਂਦੀ ਹੈ ਨਿਰਾਸ਼ ਹੋ ਕੇ। ਸੋ ਜਿਹੋ ਜਿਹਾ ਇੱਛਾ ਹੁੰਦੀ ਹੈ ਉਹਦੇ ਮੁਤਾਬਕ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਹਿਰਿਆਂ 'ਚ ਵੀ ਨਾਨਕ ਚੌਥਾ ਪਹਿਰਾ ਸੋ ਲਾਵੀ ਲੁਣਿਆ ਖੇ, ਇਹ ਬਚਨ ਕੀਤੇ ਨੇ ਸ੍ਰੀ ਰਾਗ ਵਿੱਚ। ਜੇਬ ਜੇ ਕਰਮ ਕਮਾਏ ਕਹਿੰਦੇ ਉਹੋ ਜਿਹਾ ਖੇਤ ਵੱਢ ਲੈਂਦਾ ਹੈ ਜੀਵ। ਅਤੇ ਉੱਠ ਚਲੀ ਗਈ ਨਿਰਾਸ਼ ਜੀਵ ਰੂਪ ਇਸਤਰੀ, ਨਿਰਾਸ਼ ਹੋ ਕੇ ਫਿਰ ਘਬਰਾ ਕੇ ਦੁਖੀ ਹੋ ਕੇ ਪਰਲੋਕ ਨੂੰ ਚਲੀ ਜਾਂਦੀ ਹੈ।
0: ਜਿਨ ਕਾ ਸਾਧੂ ਭੇਟਿਆ ਸੋ ਦਰਗ ਹੈ ਹੋਏ ਖਲਾਸ।
1: ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਇੱਥੋਂ ਤੱਕ ਤਾਂ ਸਾਡੇ ਹਾਲਾਤ ਕਹੇ ਨੇ, ਜੋ ਹਾਲਾਤ ਨੇ ਸਾਡੇ ਆਮ ਜੀਵਾਂ ਦੇ, ਕਲਯੁਗੀ ਜੀਵਾਂ ਦੇ। ਹੁਣ ਪੂਰੇ ਗੁਰੂ ਨੇ ਵੈਦ ਹਨ, ਹੁਣ ਲਾਜ ਦੱਸ ਰਹੇ ਸਤਿਗੁਰੂ। ਸਤਿਗੁਰ ਪੂਰਾ ਵੈਦ ਹੈ। ਸੋ ਜਿਨ ਕਉ ਸਾਧੂ ਭੇਟੀ ਹੈ, ਭਲਾ ਕਿਵੇਂ ਹੁੰਦਾ ਜੀ ਜਿਨ੍ਹਾਂ ਨੂੰ ਪੂਰਾ ਸਤਿਗੁਰੂ ਪੂਰਾ ਮੁਰਸ਼ਦ ਮਿਲ ਜਾਂਦਾ ਹੈ। ਸਾਧ ਰੂਪ ਆਪਣਾ ਤਨ ਧਾਰਿਆ, ਮਹਾਗਨ ਤੇ ਆਪ ਉਬਾਰਿਆ। ਸਾਧ ਰੂਪ ਆਪਣਾ ਸਤਿਗੁਰੂ ਨੇ ਤਨ, ਸੋ ਤਨ 'ਤੇ ਲਿਬਾਸ ਪਾਇਆ ਹੈ। ਉਦਾਸੀਆਂ ਵੇਲੇ ਵੀ ਸਾਦਾ ਲਿਬਾਸ ਰੱਖਿਆ ਸਾਰੇ ਸਤਿਗੁਰਾਂ ਨੇ, ਸਾਧੂ ਰੂਪ ਸ੍ਰੇਹ। ਸੋ ਮਹਾਗਨ ਤੇ ਆਪ, ਮਹਾਂ ਜਿਹੜੀ ਅੰਦਰ ਦੀ ਤ੍ਰਿਸ਼ਨਾ ਦੀ ਵੱਡੀ ਅਗਨ ਆ ਨਾ, ਜਿਹੜੀ ਸਬਰ ਨਹੀਂ ਆਉਣ ਦਿੰਦੀ, ਮਨ ਨੂੰ ਟਿਕਣ ਨਹੀਂ ਦਿੰਦੀ, ਸ਼ਾਂਤੀ ਨਹੀਂ ਵਰਤਣ, ਉਹ ਤ੍ਰਿਸ਼ਨਾ ਦੀ ਅੱਗ ਤੋਂ ਆਪ ਸੰਸਾਰ ਨੂੰ ਬਚਾਇਆ। ਜਿਹੜੇ ਜਿਹੜੇ ਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ ਉਹਨਾਂ ਨੂੰ ਨਾਮ ਜਲ ਦਾ ਛਿੱਟਾ ਮਿਲ ਜਾਂਦਾ ਹੈ, ਬਾਣੀ ਦਾ ਨਿਤਨੇਮ, ਮੂਲ ਮੰਤਰ, ਗੁਰਮੰਤਰ, ਨਾਮ ਜਲ ਦਾ ਆਸਰਾ ਮਿਲ ਜਾਂਦਾ। ਹਿਰਦੇ ਰੂਪੀ ਧਰਤੀ 'ਤੇ ਜੋ ਹਰ ਰੋਜ਼ ਛਿੱਟਾ ਵੱਜਣਾ ਹੈ, ਫਿਰ ਤ੍ਰਿਸ਼ਨਾ ਨਹੀਂ ਕੁਝ ਵਿਗਾੜੇ, ਸੱਚਾ ਆਸਰਾ ਮਿਲ ਜਾਣਾ। ਸੋ ਜਿਨ ਕਉ ਸਾਧੂ ਭੇਟੀ ਹੈ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਮੁਰਸ਼ਦ ਮਿਲ ਪੈਂਦੇ ਨੇ, ਮਿਲਾਪ ਹੋ ਜਾਂਦਾ, ਸੋ ਦਰਗਾਹ ਹੋਏ ਖਲਾਸ, ਉਹਨਾਂ ਦੀ ਦਰਗਾਹ ਵਿੱਚ ਬੰਦ ਖਲਾਸੀ ਹੋ ਜਾਂਦੀ, ਛੁਟਕਾਰਾ ਹੋ ਜਾਂਦਾ, ਨਹੀਂ ਲੇਖਾ ਜੋਖਾ ਰਹਿੰਦਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸੋ ਮੁਕਤ ਸਤ ਨਾਨਕ ਜਿਸ ਸਤਿਗੁਰ ਚੰਗਾ, ਜਿਹਨੂੰ ਪੂਰਾ ਸਤਿਗੁਰੂ ਮਿਲ ਜਾਂਦਾ, ਪੂਰਾ ਮੁਰਸ਼ਦ ਮਿਲ ਜਾਂਦਾ, ਉਹ ਮੁਕਤ ਹੋ ਜਾਂਦਾ ਹੈ। ਕਿਉਂਕਿ ਨਾਮ ਦੀ ਦਾਤ ਐਸੀ, ਕਰੋੜਾਂ ਪਾਪਾਂ ਨੂੰ ਨਾਮ ਦਾ ਪੱਲੜਾ ਐਸਾ ਭਾਰੀ ਹੋ ਜਾਂਦਾ, ਸਾਰੇ ਪਾਪਾਂ ਗੁਨਾਹਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ। ਹਰ ਕਾ ਨਾਮ ਕੋਟ ਪਾਪ ਖੋਏ, ਕਰੋੜਾਂ ਪਾਪਾਂ ਨੂੰ ਨਾਸ਼ ਕਰ ਦਿੰਦਾ ਹਰੀ ਵਾਹਿਗੁਰੂ ਦਾ ਨਾਮ। ਇੰਨਾ ਬਲ ਹੈ, ਸ਼ਕਤੀ ਹੈ ਨਾਮ ਦੀ। ਨਾਮ ਹੀ ਕਲਯੁਗ ਦੇ ਵਿੱਚ ਪ੍ਰਧਾਨ ਸਾਧਨ ਹੈ। ਸੋ ਮਨ ਅਤੇ ਜ਼ੁਬਾਨ ਨੂੰ ਇੱਕ ਕਰਕੇ ਨਾਮ ਜਪਣਾ ਹੈ। ਜ਼ੁਬਾਨ ਵੀ ਅਤੇ ਹਿਰਦੇ ਵਿੱਚੋਂ ਵੀ ਹਾਹਾ ਉਚਾਰਨ ਹੋਵੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਰਬ ਵਿਆਪਕ ਜਾ ਗੁਰੂ ਦਾ ਧਿਆਨ ਤਾਂ ਜੇ ਨਾ ਟਿਕੇ ਤਾਂ ਗੁਰੂ ਸਾਹਿਬ ਦਾ ਧਿਆਨ ਲੈ ਲੈਣਾ। ਜਿਵੇਂ ਪ੍ਰਕਾਸ਼ ਆਪਾਂ ਦਰਸ਼ਨ ਕਰਦੇ ਹਾਂ ਆ ਕੇ, ਇਸ ਤਰ੍ਹਾਂ ਇੱਧਰ ਨੂੰ ਬੁਖਾਰ ਪੈਂਦਾ ਸਤਿਗੁਰਾਂ ਦਾ, ਪੀੜਾ ਸਾਹਿਬ ਦੇ ਉੱਪਰ ਇਹ ਧਿਆਨ ਲੈ ਲੈਣਾ, ਜੇ ਨਾ ਟਿਕੇ ਤਾਂ ਫਿਰ ਟਿਕ ਜਾਂਦਾ। ਤਾਂ ਹੀ ਕਿਹਾ ਸੀ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਇਹਨੂੰ ਟਿਕਾਉਣ ਵਾਸਤੇ। ਜੇ ਮਨ ਮੰਨ ਗਿਆ ਬਖਸ਼ਿਸ਼ ਹੋ ਗਈ ਸਰਬ ਵਿਆਪਕ ਜਾਣ ਕੇ, ਫਿਰ ਵਾਹਿਗੁਰੂ ਵਾਹਿਗੁਰੂ। ਹਿਰਦਾ ਰਾਮ ਮੁਖ ਰਾਮੈ ਹੋਏ, ਕਹੋ ਕਬੀਰ ਜਾਣੈਗਾ ਸੋਏ। ਜਿਹਦੇ ਜ਼ੁਬਾਨ ਅਤੇ ਮਨ ਇੱਕ ਹੋ ਗਏ ਉਹਦੇ ਖੇਡ ਬਣ ਗਈ, ਸਮਝੋ ਜਿਉਂਦੇ ਜੀ ਮੁਖ ਹੋ ਗਏ। ਸੋ ਉਹ ਜਾਣ ਲਵੇਗਾ ਸੱਚੇ ਪਾਤਸ਼ਾਹ ਨੂੰ, ਹਿਰਦੇ ਵਿੱਚੋਂ ਹੀ ਪਾ ਲਵੇਗਾ। ਹਿਰਦਾ ਰਾਮ ਮੁਖ ਰਾਮੈ ਹੋਏ, ਕਹੋ ਕਬੀਰ ਜਾਣੈਗਾ ਸੋਏ। ਮਨ ਬਚ ਕਰਮ ਜੇ ਤੁਹਾਡਾ ਇਰਾਦੇ ਸੋ ਕਿਉਂ ਦੋ ਜਿਕ ਜਾਏ। ਮਹਾਰਾਜ ਜੀ ਬਖਸ਼ਿਸ਼ ਕਹਿੰਦੇ ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਦਰਗਾਹ ਵਿੱਚ, ਉਹ ਸੁਰਖਰੂ ਹੋ ਜਾਂਦੇ ਹਨ।
0: ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ।
1: ਇਸ ਕਰਕੇ ਇੱਕੋ ਇੱਕ ਦਾਤ ਮੰਗੋ ਸੱਚੇ ਪਾਤਸ਼ਾਹ ਦੀ ਕਿਰਪਾ ਬਖਸ਼ਿਸ਼। ਕਰ ਕਿਰਪਾ ਪ੍ਰਭ ਆਪਣੀ, ਹੇ ਪ੍ਰਭੂ ਆਪਣੀ ਕਿਰਪਾ ਕਰੋ ਸਾਡੇ ਉੱਪਰ ਕਿ ਤੁਹਾਡੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਜਾਵੇ, ਤੁਹਾਡੇ ਦੀਦਾਰਿਆਂ ਦੀ ਇੱਛਾ ਬਣ ਜਾਵੇ। ਇਹ ਮਾਇਆ ਪਦਾਰਥਾਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰੰਕਾਰ ਤੇਰੇ ਦੀਦਾਰਿਆਂ ਦੀ ਪਿਆਸਾ ਲੱਗ ਜਾਵੇ।
0: ਪ੍ਰਭ ਤੁਦ ਬਿਨ ਦੂਜਾ ਕੋ ਨਹੀਂ।
1: ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਦੂਜਾ ਕੋਈ ਸਮਰੱਥ ਨਹੀਂ ਹੈ, ਤੇਰੇ ਤੋਂ ਬਿਨਾਂ ਸਾਡਾ ਕੋਈ ਦੂਜਾ ਹੋਰ ਆਸਰਾ ਨਹੀਂ ਹੈ।
0: ਨਾਨਕ ਕੀ ਅਰਦਾਸ,
1: ਸਾਡੀ ਤੇਰੇ ਇੱਕੋ ਅੱਗੇ ਅਰਦਾਸ ਹੈ। ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਕਿਉਂ ਨਾ ਮਰੀਜੈ ਰੋਏ, ਜਾਂ ਲੱਗ ਚਿੱਤ ਨਾ ਆਵੇ, ਕਿਉਂ ਨਾ ਝੂਰ ਝੂਰ ਕੇ ਰੋਈਏ ਜਿਹਨਾਂ 'ਚ ਚਿੱਤ ਵਿੱਚ ਵਸੇ ਹੀ ਨਾ ਸੱਚੇ ਪਾਤਸ਼ਾਹ ਦਾ। ਲੇਰੜੀਆਂ ਕੱਢੀ ਜਾਓ ਉਹਨਾਂ 'ਚ, ਗੁਰੂ ਦੇ ਅੱਗੇ ਅਰਦਾਸ ਕਰੀ ਜਾ, ਸੱਚੇ ਪਾਤਸ਼ਾਹ ਮੇਰ ਕਰੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ।
0: ਆਸਾੜ ਸੁਹੰਦਾ ਤਿਸ ਲੱਗਿਆ,
1: ਜੇ ਜਦੋਂ ਆ ਕੇ ਚਾਰ ਚਪੇਰੇ ਤੋਂ ਆਸਾੜ ਆ ਕੇ ਸਾੜਾ ਪੈਂਦਾ, ਤਪਛੀ ਤਪਛ ਤ੍ਰਿਸ਼ਨਾ ਦੀ ਅੱਗ, ਵਿਕਾਰਾਂ ਦੀ ਅੱਗ, ਕਾਮ ਦੀ ਅੱਗ, ਕ੍ਰੋਧ ਦੀ ਅੱਗ, ਲੋਭ ਦੀ ਅੱਗ, ਮੋਹ ਦੀ ਖਿੱਚ ਹੈ, ਹੰਕਾਰ ਬੜਾ ਸੋ ਗਰਮ ਕਰਦਾ ਮਨ, ਤਪਛ ਦਿੰਦਾ ਹੈ। ਈਰਖਾ ਦੀ ਅੱਗ, ਦੁਬਦਾ ਦੁਐਸ਼ ਦੀ ਅੱਗ। ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ ਉਹਨਾਂ ਦੇ ਹਿਰਦੇ ਰੂਪੀ ਧਰਤੀ 'ਤੇ ਅੰਦਰ ਸ਼ਾਂਤੀ ਵਰਤ। ਪਹਿਲਾਂ ਤਾਂ ਕਿਹਾ ਸੀ ਤਪੰਦਾ ਤਿਸ ਲੱਗਾ, ਹੁਣ ਕਹਿੰਦੇ ਆ ਸੁਹੰਦਾ ਤਿਸ ਲੱਗਾ। ਸੁਹੰਦਾ ਸੁਹਾਵਣਾ, ਅਗਲਾ ਮਹੀਨਾ ਸਾਉਣ ਦਾ ਸੁਹਾਵਣਾ ਮੌਸਮ ਹੁੰਦਾ ਹੈ, ਸੋਹਣਾ। ਸੋ ਸੁਹੰਦਾ ਆਸਾੜ ਸੁਹੰਦਾ ਤਿਸ ਲੱਗਾ, ਇਹ ਆ ਕੇ ਇੰਨੀ ਗਰਮੀ ਭਾਵੇਂ ਬਾਹਰ ਜਿੰਨੀ ਮਰਜ਼ੀ ਪਈ ਜਾਵੇ, ਜਿਨ੍ਹਾਂ ਦੇ ਕੋਲ ਨਾਮ ਜਾਲੇ ਅੰਦਰ ਠੰਡ ਵਰਤ ਗਈ ਨਾਮ ਦਾ ਆਸਰਾ, ਉਹਨਾਂ ਨੂੰ ਕੋਈ ਪਰਵਾਹ ਨਹੀਂ ਗਰਮੀ ਦੀ। ਜੋ ਮਰਜ਼ੀ ਕਰ ਲਵੇ ਦੁਸ਼ਮਣ, ਉਹ ਨਹੀਂ ਤਪਦੇ, ਉਹਨਾਂ ਦੇ ਅਕੀਦੇ ਤੋਂ ਨਹੀਂ ਡੁਲਾ ਸਕਦਾ। ਇਸੇ ਕਰਕੇ ਘੱਲੂਘਾਰੇ ਕੀਤੇ ਗਏ, ਸ਼ਾਇਦ ਛੇਤੀ ਪਕੜ ਲਵਾਂਗੇ, ਕਾਮਯਾਬ ਹੋ ਜਾਵਾਂਗੇ ਦੁਸ਼ਮਣ ਇਹਨਾਂ ਮਹੀਨਿਆਂ ਵਿੱਚ। ਸੋ ਪਰ ਜਿਹਨਾਂ ਕੋਲ ਨਾਮ ਸੀ ਉਹਨਾਂ ਨੂੰ ਕੀ ਪਰਵਾਹ ਸੀ, ਫੌਜੀਆਂ ਦੀਆਂ ਤਾਂ ਜੀਭਾਂ ਨਿਕਲ ਗਈਆਂ ਸੀ ਦੋ ਦਿਨਾਂ 'ਚ ਹੀ। ਸੋ ਆਸਾੜ ਸੁਹੰਦਾ ਤਿਸ ਲੱਗਾ, ਆ ਕੇ ਜੋ ਸਾੜਾ ਪੈਂਦਾ ਹੈ, ਫਿਰ ਜਿਹਨਾਂ ਕੋਲ ਨਾਮ ਦੀ ਦਾਤ ਆ ਉਹਨਾਂ ਨੂੰ ਇਹ ਮਹੀਨਾ ਉਲਟਾ ਸੋਭਨਾ ਸੁਹੰਦਾ ਸੋਭਨੀ ਸੁਹਾਵਣਾ ਲੱਗਦਾ ਹੈ।
0: ਜਿਸ ਮਨ ਹਰ ਚਰਨ ਨਿਵਾਸ,
1: ਜਿਹਨਾਂ ਦੇ ਮਨ ਹਿਰਦੇ ਰੂਪੀ ਧਰਤੀ 'ਤੇ ਸੋਹਣੇ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦਾ ਵਾਸਾ ਹੋ ਗਿਆ ਹੈ, ਨਾਮ ਜਲ ਦਾ ਵਹਾਅ ਜਿਨ੍ਹਾਂ ਦੇ ਹਿਰਦੇ ਰੂਪੀ ਧਰਤੀ 'ਤੇ ਨੀਵੀਂ ਜਦੋਂ ਹੋ ਗਈ ਧਰਤੀ, ਜਿਵੇਂ ਪਾਣੀ ਨਿਵਾਣ ਨੂੰ ਚੱਲਦਾ ਹੈ, ਇੱਕ ਸੁਭਾਅ ਹੈ ਪਾਣੀ, ਨੀਵੇਂ ਥਾਂ ਨੂੰ ਆਪਣੇ ਆਪ ਵਹਿੰਦਾ ਠੰਡਾ ਪਾਣੀ ਚਸ਼ਮਿਆਂ ਦਾ, ਇਵੇਂ ਜਿਸ ਹਿਰਦੇ ਵਿੱਚ ਨਿਮਰਤਾ ਆ ਗਈ, ਗੁਰੂ ਦੇ ਅੱਗੇ ਅਰਦਾਸ ਆ ਗਈ, ਬੇਨਤੀ ਆ ਗਈ, ਨਾਮ ਦੀ ਦਾਤ ਮੰਗੀ, ਉਹ ਨੀਵੇਂ ਹਿਰਦੇ ਵਿੱਚ ਨਾਮ ਜਲ ਦਾ ਪ੍ਰਵਾਹ ਵਹਿਣ ਲਾ ਦਿੰਦੇ ਸੱਚੇ ਪਾਤਸ਼ਾਹ, ਉਹ ਠੰਡ ਵਰਤ ਜਾਂਦੀ ਹੈ। ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਦੇ ਹਿਰਦੇ ਮਨਾਂ ਵਿੱਚ ਵਾਹਿਗੁਰੂ ਦੇ ਨਾਮ ਦਾ ਵਸ, ਚਿੱਤ ਚਰਨ ਨਾਮ, ਗੁਰੂ ਗੋਬਿੰਦ ਸਿੰਘ ਜੀ ਫੁਰਮਾਨ ਕਰਦੇ, ਸੋ ਉਹਨਾਂ ਨੂੰ ਇਹ ਮਹੀਨਾ ਕੁਝ ਨਹੀਂ ਬਾਹਰੀ ਤਪਸ਼ ਕੁਝ ਨਹੀਂ ਵਿਗਾੜਦੀ। ਰੱਬ ਦੇ ਪਿਆਰਿਆਂ ਨੂੰ ਐਸੇ ਮਾਤਮਾ ਹੋਏ

0: ਮੱਥਾ ਟੇਕਿਆ ਇਹੋ ਜਿਹੇ ਸਾਧੂ ਨੂੰ ਫੜ ਕੇ ਮਰਨਾ। ਅਸੀਂ ਰਜਾਈਆਂ ਲਈਆਂ, ਕਿੱਡੇ ਕਿੱਡੇ ਕੋਟ ਪਾਏ ਆ, ਨਾ ਉਹਨਾਂ ਨੂੰ ਗਰਮੀ ਲੱਗਦੀ ਸੀ ਕਦੇ, ਨਾ ਉਹ ਥੱਕਦੇ ਸੀ, ਐਡੀ ਸੇਵਾ ਸੀ ਉਹਨਾਂ। ਇਹ ਨਾਮ ਦਾ ਆਸਰਾ ਹੁੰਦਾ ਐਡਾ ਵੱਡਾ ਇਹ ਪਾਸ਼। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿੱਥੇ 9 ਮਹੀਨੇ ਬਰਫ਼ ਪੈਂਦੀ ਹੈ ਉੱਥੇ ਤਪੱਸਿਆ ਕੀਤੀ। ਹੇਮਕੁੰਟ ਸਾਹਿਬ ਵਾਲੇ ਕੁਝ ਨਹੀਂ ਵਿਗਾੜ ਸਕੀ ਠੰਡ, ਹਿਰਦੇ ਵਿੱਚ ਨਾਮ ਦਾ ਵਾਸਾ ਸੀ, ਨਾ ਗਰਮੀ। ਗਿਆਨੀ ਰਹਿਤ ਆ ਗਿਆ ਦ੍ਰਿੜ ਜਾਕ ਹੈ, ਉਸ ਨਸੀਤ ਸੰਸਰ ਸਭ ਤਾਕ ਹੈ। ਸੋ ਉਹਨਾਂ ਨੂੰ ਇੱਕ ਬਰਾਬਰ ਹੋ ਜਾਂਦੀ ਹੈ, ਐਸੀ ਨਾਮ ਭਗਤੀ ਦੀ ਸ਼ਕਤੀ ਹੈ। ਸਤਿਗੁਰੂ ਕਿਰਪਾ ਕਰਨ, ਨਾਮ ਦੀ ਦਾਤ ਮੰਗੀਏ ਮਹੀਨਾ ਆਪਣਾ ਸਾਰਿਆਂ ਦਾ। ਗੁਰੂ ਕੇ ਸਨਮੁਖ ਚੜ੍ਹਦੀ ਕਲਾ ਵਿੱਚ ਨਾਮ ਬਾਣੀ ਦੇ ਪੈਰੇ ਹੇਠ ਬਤੀਤ ਹੋਵੇ, ਸਤਿਗੁਰੂ ਸੁੱਖ ਪ੍ਰਦਾਨ ਕਰਨ ਅੰਦਰ ਦਾ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ। ਬਹੁਤ ਸਤਿਕਾਰ ਯੋਗ ਰਾਗੀ ਜਿੱਤ ਭਾਈ ਜਸਵੀਰ ਸਿੰਘ ਜੀ, ਉਹਨਾਂ ਦੀ ਰਸਨਾ ਤੋਂ ਸ਼ਬਦ ਕੀਰਤਨ ਸਰਵਣ ਕਰਕੇ ਹੋਰ ਵੀ ਲਾਹੇ ਪ੍ਰਾਪਤ ਕਰੀਏ ਜੀ।
1: ਪ੍ਰਭ ਤਦ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਆਸਾੜ ਸੁਹੰਦਾ ਤਿਸ ਲੱਗਿਆ, ਜਿਸ ਮਨ ਹਰ ਚਰਨ ਨਿਵਾਸ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚਰਨ ਸੁਹਾਵਣੀ ਦਿਨ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਗੁਰੂ ਦੀ ਸੰਗਤ ਨਾਲ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸ਼ਬਦ ਕੀਰਤਨ ਸਰਵਣ ਕਰਨ ਦੇ ਨਾਲ ਜੀਵਨ ਦੀਆਂ ਘੜੀਆਂ ਸਫਲ ਹੋ ਜਾਂਦੀਆਂ। ਵਿੱਚ ਸੰਗਤ ਹਰ ਪ੍ਰਭ ਵੱਸਿਆ ਜੀ, ਉਹ ਸੰਗਤ ਦੇ ਵਿੱਚ ਗੁਰੂ ਦਾ ਵਾਸਾ ਹੈ। ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ, ਕੀਰਤਨ ਕਰਦਿਆਂ ਦੱਸ ਰਿਹਾ ਪਾਸੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ ਜੀ। ਉਹ ਕੱਲ੍ਹ ਤੋਂ ਸਵੇਰ ਦੇ ਸਮੇਂ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਪੂਰਾ ਹਫ਼ਤਾ ਦਾਸ ਦੇ ਜਥੇ ਵੱਲੋਂ ਹੋਵੇਗਾ। ਸੋ ਆਪ ਜੀ ਅੱਗੇ ਸਨਿਮਰ ਬੇਨਤੀ ਹੈ ਕਿ ਵੱਧ ਚੜ੍ਹ ਕੇ ਗੁਰੂ ਦੀ ਹਜ਼ੂਰੀ ਵਿੱਚ ਆਉਣ ਦੀ ਕਿਰਪਾਲਤਾ ਕਰਨੀ ਜੀ। ਉਹ ਟਾਈਮ ਹੈ ਜੀ 6 ਤੋਂ ਸਵੇਰੇ 6 ਤੋਂ 7:15। ਸੋ ਜਿਵੇਂ ਗੁਰੂ ਦਾ ਹੁਕਮ ਹੈ, ਸੋ ਆਓ ਪਿਆਰ ਨਾਲ ਸਾਰੇ ਆਨੰਦ ਸਾਹਿਬ ਜੀ ਦਾ ਜਾਪ ਸਰਵਣ ਕਰੀਏ ਜੀ।

ਸਗਲ ਸਮਾਗਰੀ ਤੁਮਰਾ ਸੂਤਰਤਾ ਤੁਮ ਤੇ ਹੋਏ ਸੋ ਆਗਿਆ

ਵਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ ਬੰਦ ਬੰਦ ਕਟਾਏ ਕੁਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹੇ ਅਸਹ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਕੰਮ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਚੇਤਾਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਹਾ ਹੈ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਪਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਂ ਨਿਓਟਿਆਂ ਦੀ ਔਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਹਜ਼ੂਰ ਸੰਧਿਆ ਦੇ ਵਕਤ ਸੁੰਦਰ ਦੀਵਾਨ ਸਜੇ ਹਨ ਬੋਧਾ ਰਾਏ ਰਾਸ ਸਾਹਿਬ ਜੀ ਦੇ ਨਿਤਨੇਮ ਆਰਤੀ ਆਰਤਾ ਸ਼ਬਦ ਕੀਰਤਨ ਗਾਇਨ ਹੋਇਆ

ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਮਹੀਨੇ ਦੀ ਕਥਾ ਵਿਚਾਰ ਹੋਈ। ਆਪ ਜੀ ਕੇ ਹਜ਼ੂਰ ਸੇਵਕਾਂ ਪਾਸੋਂ ਨਿਤਨੇਮ ਕੀਰਤਨ ਕਥਾ ਕਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ੀ। ਅੱਗੇ ਤੋਂ ਸੁਮਤ ਬਖਸ਼ਣੀ ਅੰਗ ਸੰਗ ਸਹਾਈ ਹੋਣਾ। ਸਤਿਗੁਰੂ ਮਹਾਰਾਜ ਜੀ ਉਹ ਸਮੂਹ ਆਈ ਹੋਈ ਸੰਗਤ ਦੀ ਹਾਜ਼ਰੀ ਦਾ ਤਿਲ ਫੁਲ ਕੇ ਢਾਵਾਂ ਪ੍ਰਵਾਨ ਕਰਨੀਆਂ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ। ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ। ਸੰਗਤ ਦੀਆਂ ਰਸਤਾਂ ਬਸਤਾਂ ਪ੍ਰੇਮ ਭੇਟਾਵਾਂ ਪ੍ਰਵਾਨ ਕਰਨੀਆਂ। ਖਜ਼ਾਨੇ ਭਰਪੂਰ ਕਰਨੇ ਕਾਲਖੰਡ ਦੂਰ ਕਰਨੇ ਜੀਓ। ਆਪ ਜੀ ਦੇ ਭਾਣੇ ਅੰਦਰ ਪਿਛਲਾ ਮਹੀਨਾ ਜੇਠ ਦਾ ਬਤੀਤ ਹੋਇਆ, ਹਾੜ੍ਹ ਦਾ ਮਹੀਨਾ ਪ੍ਰਾਰੰਭ ਹੋਇਆ। ਆਪ ਜੀ ਨੇ ਚੜ੍ਹਦੀਆਂ ਕਲਾ ਵਿੱਚ ਆਪਣੇ ਸਨਮੁਖ ਰਾਖ ਨਾਮ ਬਾਣੀ ਦਾ ਪਹਿਰਾ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਦਾ ਬਤੀਤ ਕਰਾਉਣਾ ਜੀਓ। ਕਥਾ ਕੀਰਤਨ ਨਿਤਨੇਮ ਦਾ ਭਾਵ ਆਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ। ਆਪ ਜੀ ਕੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੋਈਆਂ ਸੂਖਮ ਫੁੱਲਾਂ ਦੀ ਮਾਫੀ ਬਖਸ਼ਣੀ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪ। ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕਰ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ। ਨਾਨਕ ਨਾਮ ਚੜ੍ਹਦੀ ਤੇਰੇ ਪਾਣੀ ਸਰਬੱਤ ਦਾ

ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾ ਜਹਾ

ਕੋਟ ਪਰਾਦੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗੁਰਭਾਸ ਨਾ ਪਰਿਆਰੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ।

ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਚੌਕੀ ਚੌਗਿਰਦ ਹਮਾਰੇ ਰਾਮ ਨਾਮ ਲਾਗਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਹ ਨ ਲੱਗਈ ਬਾਰ ਨਮ ਸਰਨਾਈ, ਚੌਗਿਰਦ ਹਮਾਰਾ ਰਾਮ ਕਾਰਨ ਦੁੱਖ ਲੱਗਿਆ ਨਾ ਭਾਈ, ਸਤਿ ਸੁਰਾ ਭੇਜਿਆ ਉਹਨੇ ਗੁਰ ਬਣਾਈ, ਰਾਮ ਨਾਮ ਰੱਖਣ ਕੀਆ ਕੀਤਾ ਲਾਈ, ਵਾਹਿਗੁਰੂ ਜੀ ਕਾ ਖਾਲਸਾ ਸਤਿ ਮਤਾਈ, ਕਹੁ ਨਾਨਕ ਕਿਰਪਾ ਭਈ ਕਾ ਭਏ ਸਹਾਈ, ਸਰਵ ਕਉ ਜੈ ਸਾਧੂ ਕੋ ਬਿਤ ਭਜਨੋ, ਕੀਰਤਨ ਨਾਨਕ ਨੀ ਕਉ ਲਾਹੁਣ ਨਜ਼ਰੀਏ ਗੁਰੂ ਤੋਂ ਸਰੋਪ ਮਹੱਲਾ ਪੰਜਵਾ।

Hause.

ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਟ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਵਤਾਰ ਭੁੱਖੇ ਆਪਣਾ ਉਤਰੀ ਜੇ ਬੰਨਾ ਪੁਰੀਆਂ ਭਾਰ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲੱਖ ਹੋਈ ਤੈਕ ਮੰਥਲਾ ਨਾਲ ਕੇ ਵਿਸਚਿਆਰਾ ਹੋਈ ਹੈ ਕਿ ਕੂੜਾ ਤੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੇ ਆਕਾਰ ਹੁਕਮ ਨਾ ਕਹਿ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹਕ ਨਾ ਹੁਕਮ ਬਖਸੀ ਸੇਕ ਹੁਕਮੀ ਸਤਿ ਪਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਲ ਹੁਕਮੈ ਜੇ ਪੁੱਜੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਣਨੀ ਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੀ ਤਨ ਖੇਹੀ ਗਾਵੇ ਕੋ ਜੀ ਲੈ ਫਰਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖਾ ਹਦਰਾਹ ਦੂਰ ਕਥ ਨਾ ਕਥੀ ਨਾ ਆਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੀ ਲੈਂਦੀ ਤੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮ ਹੁਕਮ ਚਲਾਏ ਰਾਹੁ ਨਾਨਕ ਵਿਕਸਿਆ ਵੀ ਪ੍ਰਵਾਹ ਸਾਚਾ ਸਾਹਿਬ ਸੱਚ ਨਾਈ ਪਾਖੇ ਆ ਪਹੁ ਪਾਰਾ ਕਹਿ ਮੰਗਾ ਦੇਹ ਦੇਹ ਦਾਤ ਖਰੀਦਾ ਤਾਰ ਫੇਰ ਕੇ ਅੱਗੇ ਰੱਖੀ ਹੈ ਜਿਤ ਸੈ ਦਰਬਾਰ ਮਾਹੋ ਕੇ ਬੋਲਣ ਬੋਲੀ ਆ ਜਿਤੋਂ ਤਰ ਪਿਆਰ ਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁੱਖ ਦੁਆਰ ਨਾਨਕੀ ਵੈ ਜੜੀਏ ਸਭ ਆਪੇ ਸਚਿਆਰ ਤਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਰਣ ਕੀ ਭਾਉ ਦੁੱਖ ਪਰ ਹਰ ਸੁੱਖ ਘਰੜੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਣ ਭਾਣੇ ਕੇ ਨਾਏ ਕਰੀ ਜੇਤੀ ਸਟੋ ਪਾਈ ਵੇਖਾ ਵਿਣ ਕਰਮਾ ਕੇ ਮਿਲਣ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੋ ਵਿਚਾਰੇ ਆਰ ਜਾ ਹੋਰ ਦੇ ਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚਲੈ ਸਭ ਕੋਏ ਚੰਗਾ ਨਾਵ ਰੁਕਾ ਇੱਕ ਜਸ ਕੀਰਤ ਜਗ ਲਏ ਜੇ ਤਿਸ ਨਦਨ ਰਾਵੀ ਤਾਂ ਵਾਤ ਨੂੰ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਹਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਇ ਨਾ ਸੁਜਾਈ ਜੇ ਤਿਸ ਗੁਣ ਕੋਇ

துடைய போகி நசுக்க கால் நானுக்கு பக்தாஸ் தவ காசு சுடையா துப்பாப் கா நாசு சுடையா ஐஸ்வரவர்மா இந்தவு சுனையா முக்சால ஹனுமான் சுனையா ஜோக ஜுகத்தன் பேதவு சுனையா சாசத் சிம்ரத் வேது நானுக்கு பக்தாஸ் தவ காசு சுடையா துப்பாப் கா நாஸ் ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜ ਸੜਕਾ ਸੁਨਾਨ ਸੁਣਿਆ ਪੜ ਪੜ ਪਾਪ ਹਿਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਤਿ ਕਾਸੂ ਸੁਣਿਆ ਦੁਖ ਪਾਪ ਕਾ ਨਾਸੂ ਸੁਣਿਆ ਸਰਾਗਣੋ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹੋ ਨਾਨਕ ਭਗਤਾ ਸਤਿ ਕਾਸੂ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਿਛਤਾਏ ਕਾਗਜ਼ ਕਲਮ ਨਾ ਲਿਖਣ ਹਾਲ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਸੁਰਤ ਹੋਵੇ ਮਨ ਬੁੱਧ ਹੋ ਮੰਨਾ ਸਗਲ ਭਵਨ ਕੀ ਸੁਰਤ ਮੰਨਾ ਮੋਹੇ ਚੋਟਾ ਨਾ ਖਾਏ ਮੰਨਾ ਜਬ ਕਾ ਸਤ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਮਾਰਗ ਠਾਗ ਨਾ ਪਾਏ ਮੰਨਾ ਪਥ ਨੂੰ ਪ੍ਰਗਟ ਜਾਏ ਮੰਨਾ ਮਗਨ ਚੱਲਾ ਪੰਥ ਮੰਨਾ ਧਰਮ ਸਿੱਧੀ ਸਰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰਾ ਸਾਧ ਹਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਾਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿ ਮਾਨ ਪੰਚੇ ਸੋਹ ਦਲ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰੁਣੈ ਨਾ ਸਮਾਰ ਧਾਵਲ ਧਰਮ ਦਇਆ ਕਾ ਭੂਤ ਸੰਤੋਖ ਤਾ ਪ੍ਰਖਿਆ ਜਿਨ ਸੂਤ ਜੇ ਕੋ ਬੱਜਾ ਹੋ ਵੈਸਟਿਆ ਤਬਲਾ ਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਥੇ ਭਾਰਤ ਲਾ ਕਮਜ਼ੋਰ ਜੀ ਜਾਤ ਰੰਗਾ ਕੇ ਨਾਪ ਸੁਗਨਾ ਲਿਖੇ ਬੜੀ ਕਲਾਵੇਂ ਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਈ ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੰਕੂਤ ਕੀਤਾ ਪਸਾਵ ਕੋਈ ਕੋ ਕਵਾਵ ਤਿਸਤੇ ਹੋਏ ਲੱਕ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਸੰਖ ਪੂਜਾ ਸੰਖ ਤਪ ਤਾਓ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਰਣਾ ਹੈ ਹਰਦਾਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤ ਅਸੰਖ ਸੂਰ ਮਹ ਪਕਸਾਰ ਅਸੰਖ ਮੋਲ ਵਿਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜਬੜ ਹੱਤਿਆ ਕਵਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜੇ ਆਲ ਕੂੜੇ ਪਰਾਹਿ ਸੰਖ ਪਲੇਸ਼ ਮਲ ਪਖਾਹਿ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਾ ਸਤਿਯੋਗ ਵਿਖਾੜ ਜਿਨ ਇਹ ਲਿਖੇ ਤਿਸ ਰਣਾਹੇ ਜੇ ਪਰਮਾਹੇ ਤਿਵ ਤਿ ਪਾਹੇ ਜੀਤਾ ਕੀਤਾ ਤੀਤਾ ਨਾਵ

ਸਰਬਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇ ਮੋਰ ਪਲੇਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੇ ਸੰਗ ਉਹ ਧੋਪਾ ਨਾਵੇ ਕੈ ਰੰਗ ਪੁੰਨੀ ਪਾਪੀ ਅੱਖ ਨਾਹੀ ਕਰ ਕਰ ਕਰੁਣਾ ਲਿਖਲਾ ਜਾ ਹੋ ਆਪੇ ਬੀਜ ਆਪੇ ਹੀ ਕਾਹੁ ਨਾਨਕ ਹੁਕਮੀ ਆਵ ਹੋ ਜਾਓ ਤੀਰਥ ਆਪ ਦਇਆ ਦਾਨ ਜੀ ਕੋ ਪਾਵੇ ਤਿਲਕਾ ਮਾਣ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਨ ਹੋਏ ਸਵਸਤਾਤ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਹਿਲ ਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਏ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਏ ਕਾਦੀ ਅਜੇ ਲੇਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤ ਮਾਹੁ ਨਾ ਕੋਈ ਜਾ ਕਤਾ ਸੱਠੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਅੱਖ ਕਿਸਾ ਲਾਹੀ ਕਿ ਵਰਣਿਕ ਵਜਾਣਾ ਨਾਨਕੇ ਆਖਣ ਸਭ ਕੋ ਆਖਿਆ ਕੁਲਖ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆਣਾ ਸੋ ਹੈ ਪਾਤਾਲਾ ਪਾਤਾਲ ਲੱਖ ਅਗਸ ਅਗਸ ਓੜਕ ਓੜਕ ਭਲ ਥੱਕੇ ਵੀਤ ਕਣਕ ਬਾਤ ਸਹਿਸ ਅਠਾਰਾਂ ਕਿਸ ਤੇ ਵਾਸਰੇ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਵੰਡਾਸ ਨਾਨਕ ਵੱਡਾ ਕੀ ਹੈ ਆਪੇ ਜਾਣਾ ਆਪ ਸਾਲਾਹੀ ਸਾਲਾਹੀ ਤੀ ਸੁਤਨ ਪਾਈਆ ਨਦੀਆ ਅਤੈ ਵਾਹ ਪਵਹ ਸੰਬੰਧ ਨਾ ਜਾਣੀ ਹੈ ਸਮਨ ਸਾਹਿਬ ਸੁਲਤਾਨ ਗ੍ਰਹਿ ਸਿੱਧੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤੇ ਸਿਮਰ ਨਾ ਵਿਸਰੈ ਅੰਤ ਨਾ ਸਿਖਤੀ ਕਹਿਣ ਨਾ ਅੰਤ ਅੰਤ ਨਾ ਕਰਣਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕੇ ਮੰਤ ਅੰਤ ਨਾ ਜਾਪੈ ਕੇ ਆਪਣ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾ ਹੇ ਤਾਂ ਕਿ ਅੰਤ ਨ ਪਾਏ ਜਾਏ ਅੰਤ ਨ ਜਾਣਾ ਕੋਈ ਬਹੁ ਤਾਂ ਕਿਹੇ ਬਹੁਤਾ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣਾ ਸੋਏ ਜੇ ਬੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਤਾਂ ਤਤ ਨ ਤਮਾਏ ਕਿਤੇ ਮੰਗਾ ਜਦੋਂ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਟਹਿ ਵੇਕਾਰ ਕਿਤੇ ਲੈ ਲੈਮ ਕਿਰਪਾਹੇ ਕਿਤੇ ਮੂਰਖਾ ਹੀ ਖਾਹੇ ਕਿਤੇ ਅਨੁਖ ਭੁੱਖ ਸਦ ਮਾਰੇ ਹਿਪੇ ਦਾਤਰੀ ਦਾਤਾਰ ਬੰਦ ਖਲਾ ਸੀ ਭਾਣੈ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣਾ ਜੀਤੀ ਆ ਮੋਹਿ ਖਾਏ ਆਪੇ ਜਾਣਾ ਆਪੇ ਜੇ ਆਖੈ ਹੱਸੇ ਭੇ ਕੇ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹ ਪਾਤਸ਼ਾਹ ਹੋ ਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਏ ਮੁਲ ਭੰਡਾਰ ਮੁਲ ਆਵੈ ਹੈ ਮੁਲ ਜਾਹੇ ਮੁਲ ਭਾਇ ਮੁਲਾ ਸਮਾਹੇ ਮੁਲ ਧਰਮ ਮੁਲ ਦੀਵਾਨ ਮੁਲ ਤਲ ਮੁਲ ਪ੍ਰਵਾਨ ਮੁਲ ਬਖਸੀਸ ਮੁਲ ਨਿਸ਼ਾਨ ਮੁਲ ਕਰ ਮੁਲ ਪ੍ਰਮਾਣ ਮੁਲ ਮੁਲ ਆਖੈ ਨਾ ਜਾਏ ਆਖਾ ਕਰਹਿ ਲਵਿਲਾਏ ਆਖੈ ਵੇਦ ਪਾਠ ਪੁਰਾਣੇ ਆਖੈ ਪੜੇ ਕਰ ਖਿਆਣ ਆਖੈ ਬ੍ਰਹਮੇ ਆਖੈ ਇੰਦ ਆਖੈ ਗੋਪੀਤਾ ਗੋਬਿੰਦ ਆਖੇ ਈਸਰੇ ਆਖੇ ਸਿੱਧੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵੇ ਆਖੇ ਦੇਵ ਆਖੇ ਸੌਰ ਨਾਲ ਮੰਜਣ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਾਹੇ ਕਾਹੇ ਉੱਠੇ ਉੱਠ ਜਾਹੇ ਤੇ ਕੀਤੇ ਹੋਰ ਕਹਿ ਤਾ ਆਪਣੇ ਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲਕਿਆ ਸਰਗਾ ਬਾਰਾਂ ਗਾਵਾਰ ਸੋ ਦਰ ਕੇ ਹਸੋ ਕਰਕੇ ਹਾਜਤ ਬੈਸਤਰ ਸੰਭਾਲੇ ਬਾਜੇ ਨਾਦ ਅਨੇਕਾਂ ਸੰਕਾ ਕੀਤੀ ਬਾਬਣ ਹਾਰੀ ਕਿਤੇ ਰਾਗ ਭਰੀ ਸਿਵ ਕਹਿਣ ਕੀਤੇ ਗਾਵਣ ਹਾਰੇ ਗਾਵੈ ਹੈ ਤੋਹ ਨੋ ਪਾਵਣ ਬਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੈ ਹੀ ਸਰਵਰਮਾ ਦੇਵੀ ਸੋਹ ਸਦਾਸ ਵਾਰੇ ਗਾਵੈ ਹਿੰਦਨ ਦਾਸ ਬੈਠੇ ਦੇਵਤਿਆਂ ਦਾ ਨਾਲੇ ਗਾਵੈ ਸਿਰ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀ ਕਰਾਰੇ ਗਾਵਨ ਪੰਡਿਤ ਪੜਨ ਕੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆ ਮਨ ਮੋਹਣ ਤੁਰਗਾ ਮੱਚ ਪਿਆਲੇ ਗਾਮਣਤ ਨੂੰ ਭਾਏ ਤੇਰੇ ਅੜਸਠ ਕੀਰਤ ਨਾਲੇ ਗਾਵੈ ਜੋਤ ਮਹਾਮੜ ਸੂਰਾ ਗਾਵੈ ਕਣ ਚਾਰੇ ਗਾਵੈ ਹੈ ਕੰਡ ਮੰਡਲ ਬਰਭੰਡਾ ਕਰ ਕਰ ਕੇ ਧਾਰੇ ਸੇਤ ਨੂੰ ਗਾਵੈ ਜੋਤ ਭਾਵਣ ਅਤੇ ਤੇਰੇ ਭਗਤ ਰਸਾਲੇ

ਅਕਾਲ ਕੁਵਾਰੀ ਕਾਇਆ ਜੁਗਤ ਡੰਡਾਉ ਪ੍ਰਤੀਤੋ ਆਈ ਪੰਥੀ ਸਬਦ ਮਾਤੀ ਮਨ ਜੀਤਾ ਜਗ ਜੀਤੋ ਆਦੇਸ਼ ਦਸਾ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗਤ ਵੇਖੋ ਵੇਸ ਭੁਗਤ ਗਿਆਨ ਦਇਆ ਭੰਡਾਰ ਨੂੰ ਕੜਕੜ ਵਾਜੈ ਨਾਦ ਆਪ ਨਾਥ ਨਾਥੀ ਸਬਦ ਆਪੀ ਰੇ ਦਿਸ ਦਵਰਾ ਸਾਧ ਸੰਜੋਗ ਵਿਜੋਗ ਕਰ ਚਲਾਵਹਿ ਲਿਖੇ ਆਵੈ ਭਾਗੇ ਆਦੇਸ਼ ਦਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗਤ ਵੇਖੋ ਵੇਸੋ ਏਕਾ ਮਾਈ ਜੁਗ ਵਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦ ਨਿਆਵੈ ਬਹੁਤਾ ਇਹ ਵਿਡਾਣ ਆਦੇਸ਼ ਦਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗਤ ਵੇਖੋ ਵੇਸ ਆਸਨ ਲੋਇ ਲੋਇ ਭੰਡਾਰੋ ਜੋ ਕਿਛੁ ਪਾਇਆ ਸੋ ਇੱਕ ਬਾਰੂ ਕਰ ਕਰ ਵੇਖੈ ਸਿਰਜਣਹਾਰੂ ਨਾਨਕ ਸੱਚੀ ਕੀ ਸਾਚੀ ਕਾਰੂ ਆਦੇਸ਼ ਦਸੈ ਆਦੇਸ਼ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਇਸ ਤਰ੍ਹਾਂ ਪਤ ਪਬੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋੜ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀ ਉਮਰ ਨਾ ਜੋਰ ਜੋ ਨਾ ਰਾਜਮਾਲ ਮਨਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨਿਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਪਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੇ ਸੋਹਨ ਪੰਜ ਪਰਿਵਾਰ ਨਦਰੀ ਕਰਮ ਪਵੈ ਨਿਸਾਨ ਕਥ ਪਕਾਈ ਉੱਥੇ ਪਾਏ ਨਨ ਗੈ ਜਪੈ ਜਾਇ ਧਰਮ ਖਣਕਾਇ ਹੋ ਧਰਮ ਗਿਆਨ ਖਣਕਾਇ ਆਖੋ ਕਰਮ ਕੀਤੇ ਪਾਵਣ ਪਾਣੀ ਵੈਸਨਤਰ ਕੀਤੇ ਕਰਮ ਹਿੱਸੈ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇਵੇ ਸੋ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਰਦ ਬਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸੰਬੰਧ ਹੈ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤਰ ਰਹਿੰਦਾ ਉਹ ਕੀਤੀ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੂੜ ਆਨੰਦ ਹੈ ਸ਼ਰਮਖੰਡ ਕੀ ਬਾਣੀ ਰੂਪ ਤੈ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤੈ ਘੜੀਏ ਸੁਰਤ ਮਤ ਮਨ ਬੁੱਧ ਜਿੱਥੈ ਘੜੀਏ ਸੁਰਸ ਦੰਕੀ ਸੁਧ ਕਰਮ ਕਣ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰਤ ਨ ਮਹਿਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੀ ਤਾਂ ਕਿ ਰੂਪ ਨਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਰਾਮ ਸਹਿ ਮਨ ਮਾਹੇ ਤਿੱਥੇ ਭਗਤ ਵਸੈ ਕੇ ਲੋਕ ਰਹਿ ਨਾ ਸੱਚਾ ਮਨ ਸੋਏ ਸੱਚਖੰਡ ਵਸੈ ਇੰਦਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭਾਂਡਉ ਜੇ ਕੋ ਕਥਾ ਤੈ ਅੰਤ ਨ ਅੰਤਉ ਤਿੱਥੇ ਲੋ ਅਲੋ ਆਕਾਰ ਜਿਬ ਜੇ ਹੁਕਮ ਤਵੈ ਤਵਕਾਰ ਵੇਖੈ ਵਿਕਸੈ ਕਰ ਵਿਚਾਰੋ ਨਾਨਕ ਕਥਨੰ ਕਰੜਾਉ ਸਾਰੋ ਜਾਤੂ ਪਹਾਰਾਉ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਭਉ ਖੱਲਾ ਬਿਨ ਤਪਤਾਉ ਭਾਂਡਾ ਭਾਉ ਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤੈ

ਤਰਪਾਤ ਨਹਿਮ ਜਿਹੇ ਰੂਪ ਰੰਗਰ ਰੇਖ ਭੇਖ ਕੋ ਕਹਿਣ ਸਕਤ ਕਿਹਾ ਚਲ ਮੂਰਤ ਅਨੁਭਵ ਪ੍ਰਕਾਸ ਮਿੱਤੋ ਕਹਿ ਜਾਏ ਕੋਟਿੰਦਰ ਅੰਦਰਾਨ ਸਾਹਿ ਸਾਹਣ ਗਣ ਜਾਏ ਤ੍ਰਿਭਾਉਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਣ ਕਹ ਤੋ ਤਵ ਸਰਬ ਨਾਮ ਕਥ ਕਵਨ ਕਰਮ ਨਾਮ ਬਰਨ ਸੁਮਤੇ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਭੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੇਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਦੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਰਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤੇ ਸੁੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਕਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਵੇਂ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮੋ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤਿਆਲੇ ਨਮਸਤੰਗ ਬਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਰਾਗੇ ਨਮਸਤੰਗ ਸੁਹਾਗੇ ਨਮ ਸਰਬ ਸੋਖਮ ਨਮ ਸਰਬ ਭੋਖਮ ਨਮ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤਾ ਪੀਤਾ ਤਿਰਮਾਨ ਹੈ ਨਿਧਾਨ ਹੈ ਤ੍ਰਿਵਰਗੇ ਸਰਗੇ ਅਨੀਲ ਹੈ ਨਾਦੇ ਹੈ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਭਰਨ ਹੈ ਗੰਜ ਹੈ ਭਾਂਜਿਆ ਚੂਜਿਆ ਚਾਂਜਿਆ ਮੀਕਿਆ ਪੀਕਿਆ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਲ ਹੈ ਰਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹਿਣ ਰਸੀ ਕਹਿਣ ਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤਿਆ ਸੂਤਿਆ ਲੋਕ ਹੈ ਸੁੱਖ ਹੈ ਕਰਮ ਹੈ ਭਰਮ ਹੈ ਜੀਤ ਹੈ ਪੀਤੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਰੰਗੀ ਅਨਾਥੇ ਨਿਰਸੰਗੀ ਪ੍ਰਭਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਲੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਬਿਭੂਤੇ ਕਲੰਕ ਬਿਨਾਨੀ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਜੋਗ ਜੋਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਦੇ ਨਮੋ ਸ਼ਸਤ੍ਰ ਪਾੜੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਰਬੰਗ ਪਰਣਾਸੀ ਅਨੁਪੇ ਰੂਪੇ ਸਮਸਤ ਨਿਵਾਸੀ ਸਦਾ ਸਿਧ ਦਾ ਬੁੱਧ ਦਾ ਬ੍ਰਿਤ ਕਰਤਾ ਅਦ ਉਰ ਦਰਦੰਗ ਅਗੰਗ ਓ ਘਰਤਾ ਪਰਮ ਪਰਮ ਪਰਮੇਸ਼ਵਰੰ ਪ੍ਰਸਪਾਲੰ ਸਦਾ ਸਰਬਦਾ ਸਿਧ ਦਾਤਾ ਦਇਆਲੰ ਅਛੇਦੀ ਭੇਦੀਆ ਨਾਮੰ ਕਾਮ ਸਮਸਤ ਉਪਰਾਜੀ ਸਮਸਤ ਸਤਾਵੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲ ਹੈ ਪੀਤੈ ਭੇਹ ਪ੍ਰਭੂ ਹੈ ਜੂਗ ਹੈ ਦੇਸੈ ਭੇਸੈ ਭੁਜੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਅਨੰਤੀ ਸਰੂਪੇ ਨਮ ਸਰਮਾਨ ਸਮਸਤ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਪਾਲੇ
नमो सर्वदेशे नमो सर्पेशे नमो राजराजे नमो साजे नमो साह साहे नमो माह माहे नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृशंग नमो सर्वकृष्णंग नमो सर्वरंगे त्रिपंगी अनंगे नमो जीव जीवंग नमो बीजे अखिजे अपिजे स्मसु प्रसिजे कृपालंग स्वरूपे को कर्म उपनासी सदा सर्वदांग हृदय सिद्धंग निवासी चरपड़ छंद प्रसाद अमृत कर्मे अमृत धर्मे अखल योगे अचल भोगे अचल राजे अटल साजे अखल त्रिमुगल कर्म सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भुगता सर्वंग जुगता सर्वंग देवंग सर्वंग पेवंग सर्वंग काले सर्वंग पाले रुवाल छंद प्रसाद आद रूप अनाद मूर्त जौन प्रख पार सर्वमान त्रिमान देव पेव आदुदार सर्व पालक सर्व काल सर्व कोपन काल जत्र तत्र ब्राजी अवधूत रूप रसालो नाम ठावना जात जाकर रूप रंग नरेख आद पुरख आधार मुर्ताजो नाद असेख देश और न पेह जाकर रूप रेख न राग जत्र तत्र दिशा विशा हो फैले और राग नाम काम विहीन पेखत तम न जाय सर मान सर बत्र मान सदै मन ताहे एक मूर्त नेक दस्तन कीन रूपा नेक खेल खेल अखेल खेलन अंत को फिर एक दे भेव न जानही जे बेद और कतेब रूप रंग न जात पासो जानही कह जेबो तात मात न जात जाकर जन्म मरण बहीन चक्कर बकर फिराए चतर चक मान ही पुरतीन लोक चौदह के बिखाए जग जाप जह जाप आद देव अनाद मूर्त थाप सबह जिथाप परम रूप पुनीत मूर्त पूर्ण पुरख पार सर्व विश्व रचेव सुजयम पवगरण पंजन हार कालहीन कला संयुक्त काल पुरख देश धर्म धाम सो परमडत भूतल अख पेस अंगराग नरंग जाके जात पात नाम गर्भ गंजन दुष्ट भंज मुक्त दा काम आप रूप अमीक अनुस्थिति कुर कवधूत गर्भ गंजन सरपंजन आदि रूपा छूत अंगहीन भंगनाथ मेक पुरख पार सर्व लायक सर्व काय सर्व को प्रतपार सर्व गंता सर्व हंता सर्व जन भेख सर्व शासन जानी जेह रूप रंग अरेख परम वेद पुराण जाक नित भक्त नित कोट सिमरत प्राण शास्त्र न आवई बहुत चित्त मद पारू छंद प्रसाद गुण गुण उदार महिमा परासन भंग मनंगन भव प्रकाश निस्तन नास आजन बाहु साहन साहु राजन राजु भान अन भान देवन देव महान इंद्र इंद्र बालन बालन रंकन रंक कालन काल अनपुत अंग अभंग ज्ञात मित पार गुण गण उदार मुन गण प्रणाम ने पैनी काम आत्मत प्रचंड मित गत अखंड आलिशाय कर्म अदृशाय धर्म सर्व प्रणाढ़ अंडन बाढ़

ਚੱਕਰ ਕਰਤਾ ਹੋਵੇ ਚਤਰ ਚੱਕਰ ਹਟਤਾ। ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ, ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ, ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ, ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ।

ਆਤਮ ਬਸ ਹੈ ਜਸ ਕੇ ਜਸ ਹੈ ਭੁਜੰ ਪ੍ਰਿਆ ਸਿਆਂਦੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸਾਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪਹੁੰਚ ਪਹੁੰਚੇ ਨਮੋ ਪਾਨ

ਅਕਾਸ ਅਗੰਜ ਅਪੰਜ ਅਲੱਖ ਅਪੱਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰੰਗੇ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮੁੰਗ ਭਰਮੁੰਗ ਗੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੀ ਅਗੰਜਲ ਅਨਾਮੇ ਸਮਸਤ ਨਿਵਾਸੀ ਨਿਰਕਾਮੰ ਬੇਭੂਤੇ ਸਮਸਤਲ ਸਰੂਪੇ ਕੋ ਕਰਮ ਪ੍ਰਣਾਸੀ ਸੋ ਧਰਮੰ ਬੇਭੂਤੇ ਸਦਾ ਸਚ ਦਾ ਨੰਸਤਰੰ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀ ਮੁਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਜਯੰ ਪਹੁ ਸੁਭੰ ਸਰਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਛਪੈ ਛੰਦ ਪ੍ਰਸਾਦ ਸਵਈਏ ਸ੍ਰਵਗ ਸੁਧ ਸਮੋਹ ਸਿਧਾਨ ਕੇ ਦੇਖ ਪ੍ਰੇਉ ਘਰ ਜੁਗ ਜਤੀ ਕੇ ਸੂਰ ਸਧਾਰਨ ਸੁਧ ਸੁਧਾਤਕ ਸੰਤ ਸਮੋਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੌਣ ਦੇਖੇ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਮਨ ਏਕ ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗਾ ਨੂਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੁਦ ਪਾਉਣ ਕੇ ਗੁਰ ਕੋ ਜਾਤ ਨਿਵਾਰੇ। ਭਾਰੀ ਭਜਨ ਕੇ ਭੂਪਲੀ ਵੈਦ ਨਿਆਵਤ ਸੀਸ ਨ ਜਾਤ ਪਚਾਰੇ। ਏਤੇ ਭਾਈ ਤੋ ਕਾਹਾਂ ਭਾਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀਤ ਪਿਰਾ ਸਭ ਦੇਸ ਨਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ। ਗੁੰਜਤ ਗੁੜਕ ਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ। ਭੂਤ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਧਾਰੇ। ਤੀਰਥ ਨਾਨ ਦਮ ਦਾਨ ਸੋ ਸੰਜਮ ਨੀਮ ਅਨੇਕ ਪਸੀਕਾ ਵੇਦ ਪੁਰਾਣ ਕਤੇ ਪੁਰਾਣ ਜਮੀਨ ਜਮਾਨ ਸਮਾਨ ਕੇ ਪੇਖੈ। ਪਵਨ ਆਹਾਰ ਜਤੀ ਜਤਾਰ ਸਭੈ ਸੁਭਚਾਰ ਹਜ਼ਾਰਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ। ਸੁਧ ਸੁਪਾਹਾ ਸੁਧ ਸੁਪਾਹਾ ਦੁਰੰਤ ਵਸੁ ਸਾਸਨਾ ਦੁਰ ਜਨ ਦਲਾਂਗੇ। ਪਾਈ ਗਮਨ ਪਰਿ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ। ਤੋਰ ਅਨੀਨ ਮਰੋਰ ਮੁਆਸਨ ਮਾਤੇ ਮਤੰਗਣ ਮਾਨ ਮਲਾਂਗੇ। ਸ੍ਰੀ ਪਾਤਸ਼ਾਹ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾ ਟਲਾਂਗੇ। ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ। ਤੋਰਤ ਦੇ ਸਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ। ਗੜ ਗੜਨ ਕੇ ਤੋੜ ਨਿਹਾਰ ਸੋ ਬਤ ਨਹੀਂ ਚੱਕ ਚਰ ਲਵਈਆ। ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ। ਦਾਨਵ ਦੇ ਫਨਿੰਦਨ ਸਾਚ ਭੂਤ ਭਗ ਭਣ ਜਪੈਂਗੇ।

ਸਾਧ ਸਮੁਖ ਪ੍ਰਸੰਨ ਪ੍ਰੈ ਜਗ ਸੱਤਰ ਸਬੈ ਅਵਲੋਕ ਚੱਪੈਗੇ ਮਾਨਵ ਇੰਦਰ ਗਜਿੰਦਰ ਨਰਾਤ ਬਜਾਉਣ ਤਲੋ ਕੋ ਰਾਜ ਕਰਾਂਗੇ ਕੋਟ ਨਾਨਕ ਜਾਤ ਪ੍ਰਦਾਨ ਅਨੇਕ ਸਵੰਬਰ ਸਾਜ ਭਰਾਂਗੇ ਬ੍ਰਹਮ ਮੇਹ ਸਿਰ ਬਿਸਨ ਸਚੀ ਪਤ ਅੰਤ ਪਸੇ ਜਮ ਫਾਸ ਭਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨਾ ਦੇਹ ਧਰਾਂਗੇ ਕਾਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਲੈ ਵਕਤ ਅੰਨ ਗਾਇਓ ਨਾਥ ਪ੍ਰਿਯ ਲਈ ਸਾ ਸਮੁੰਦਰ ਲੋਕ ਗਏ ਪਰ ਲੋਕ ਗਵਾਇਓ ਵਾਸਕੀ ਵਿਖੇ ਅਣ ਸੋ ਬੈਠ ਕੈਸੇ ਹੀ ਐਸੇ ਸੋ ਬੈਸ ਬਤਾਇਓ ਸੱਚ ਕਹੁ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਉਤਨੇ ਪ੍ਰਪਾਇਓ ਕਾਹੂ ਲੈ ਪਾਹਨ ਪੋਚ ਧਰਿਓ ਸਿਰ ਕਾਹੂ ਲੈ ਲਿੰਗ ਗੜੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਵਾਇਓ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚੋ ਬੇਨਤੀ ਚਾਉ ਪਈ ਅਮਈ ਕਰੋ ਹਰ ਦਰ ਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿਮ ਵਾਰ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ ਸਭੈ ਤੁਮ ਕਾਵੋ ਆਪ ਹਰ ਦਰ ਮੋਹਿ ਬਚਾਵੋ ਸੁਖੀ ਬਸਾਈ ਮੋਰੋ ਪਰਿਵਾਰ ਆਓ ਸੇਵਕ ਸਿੱਖ ਸਭੈ ਕਰਤਾ ਰਾਓ ਮੋਰ ਇੱਛਾ ਨਿਤ ਕਰਦਾ ਕਰੀਆ ਸਭ ਬੈਰਨ ਕੋ ਆਸਨ ਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਔਰਨਾ ਤਿਹਾਉ ਜੋ ਬਰ ਚਾਹੁ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਆ ਹੈ ਚੌਣ ਚੌਣ ਸਤਰ ਹਮਾਰੇ ਮਾਰੀ ਹੈ ਆਪ ਹਾਦੈ ਮੁਝੈ ਬਰੀਐ ਮਰਨ ਕਾਲ ਕਾ ਤ੍ਰਾਸਨ ਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੋਜਿਓ ਕਰੇ ਹੋ ਰੱਛਾ ਰੱਖ ਲੇ ਹੋ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾਉ ਤੁਮ ਹੋ ਪ੍ਰੀ ਚਤੁਰ ਦਸ ਕੰਤਾਉ ਕਾਲ ਪਾਏ ਬ੍ਰਹਮਾ ਬਵਤਰਾਉ ਕਾਲ ਪਾਏ ਸ਼ਿਵ ਜੀ ਬਵਤਰਾ ਕਾਲ ਪਾਏ ਕਰ ਬਿਸਰਨ ਪ੍ਰਕਾਸ਼ਾਉ ਸਕਲ ਕਾਲ ਕਾ ਕੀ ਆਤਮਾਸਾਉ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾ ਹੁਮਾਰਾ ਜਮਨ ਕਾਲ ਸਭ ਜਗ ਬਨਾਇਓ ਦੇਵ ਦੈਤੋ ਜਛਨ ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝੇ ਹੁਮਾਰਾ ਨਮਸਕਾਰ ਸਿੱਖੋ ਹੁਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੇਓ ਸਤਰਨ ਕੋ ਪਲ ਮੁਹਮਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣਾ ਏ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹ ਪਾਰਾ ਜਬਿਆ ਕਰ ਕਰਤ ਹੋ ਕਬ ਹੋ ਤੁਮ ਮੈਂ ਮਿਲ ਦੇਹ ਧਰ ਸਭ ਹੋ

ਜਾਣਾ ਦੋ ਸੰਭ ਤਾ ਕਾ ਮੂੜ ਚਾਰਦ ਭੇਦਾ ਜਾਕੋ ਭੇਵਨ ਪਾਵਨ ਵੇਦਾ ਤਾ ਕੋ ਕਰ ਪਾਹਨ ਅਨੁਮਾਨ ਸਮਾਹ ਮੂੜ ਕਤ ਭੇਦ ਨ ਜਾਣਤ ਮਾਹ ਦੇਵ ਕੋ ਕਹਿ ਸੁਦਾ ਸੇਵਨ ਰੰਕਾਰ ਕਾ ਚੀਨਤ ਨਹਿ ਭੇਵ ਕਾ ਪਾਪ ਨੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ।

ਜੇ ਅਸ ਤੋ ਜੋ ਤਬ ਸਰਣੀ ਪਰੇ ਤਿਨਕੇ ਦੁਖ ਦੁਖ ਹਮਰੇ ਪੁਰਖ ਜਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ।

ਤੇਰਾ ਓਂਕਾਰ ਸਭ ਸਵਰਣ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹਮਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਭ ਸਲਾਹ ਤੇਰੀ ਨਾਮ ਨੂੰ ਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬੋ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਓ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੋ ਕੀਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗਿਆ ਏ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆਓ ਪੰਜ ਦੋਤ ਦਵਾਸ ਕੀਤੇ ਕਾਲ ਕੰਠ ਕੁਮਾਰਿਆ ਧੁਰਕਣ ਪਾਇਆ ਤੁਜ

ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆਂ ਅੰਦਰ ਹੁੰਜਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਰਹ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਬਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਉਹ ਕਤ ਕੀ ਕਰਾ ਕਹਾਣੀ ਅਕਤ ਕੇਰੀ ਕਿਤ ਦੁਆ ਪਾਈਐ ਤਨ ਮਾਨੋ ਤੁਹਾਨੂੰ ਸਭ ਸੋ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ ਚਤੁਰਾਈ ਨ ਪਾਇਆ ਕਿਨਾਏ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਾਂ ਸਭ ਤੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ ਉਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਜਦੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੁਸ ਦਾ ਸੱਚ ਸੰਭਾਲੇ।

افغانستان تو دن پائے ایک ریت پرس میں آیا لاب لوب اہنکار چوکا ستگرو پلا پایا کہ نانک جس نو آپ اٹھاؤ تن امرت گرتے پایا بگتا کی چال نرالی چالا نرالی بگتا ہکیری بکھ مار چرنا لاب لوب اہنکار تتنا بہت ناہی بولنا کنے ہو تکھی والو نکی ایت مارگ جانا گر پرساد جنی آپ تجیا ہر واسنا سمانی کہ نانک چال بگتا جگ ہو جگ نرالی ਜਉ ਤੂੰ ਚਲਾਹੇ ਤਿਵ ਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵਾ ਚਲਾਹੇ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਨਾ ਹੈ ਆਪਣੀ ਸੇ ਗੁਰਦੁਆਰਾ ਸੁੱਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ ਇਹੋ ਤਿਨਕਾ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ ਇੱਕ ਫਿਰਿਆ ਕਨੇਰੇ ਕਰਹਿ ਗੱਲਾਂ ਗੱਲੀ ਕਿਨ ਨਾ ਪਾਇਆ ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪੁੱਤ ਸੰਗਤ ਸਭਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪੁਰਖ ਜਿਨ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜਾ ਗੁਣ ਸਹਿਜਾ ਸਹਿਸਰ ਨ ਜਾਏ ਨਹਿ ਜਾਏ ਸਹਿਸਾ ਕਿਸਨ ਨਿਮਰਾਹ ਕਰਮ ਕਮਾਏ ਸਹਿਸਾ ਜੀ ਉਮਲੀਨ ਹੈ ਕਿਸਨ ਨਿਮ ਧੋਤਾ ਜਾਏ ਮਨ ਤਹੋ ਸਬਦ ਲਾਗੂ ਹਰ ਸਿਉਂ ਸਰਹੁ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੀ ਵਹਿ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣਹਿ ਨਾਹੀ ਪਿਰਾਂ ਜੋ ਬੇਤਾਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੁਵੈ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੋੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਬਣ ਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਰਮੁਖ ਹੋਵੇ ਤਾਂ ਸਰਮੁਖ ਸਿੱਖ ਕੋਈ ਜੀਵ ਰਹਿ ਗੁਰੂ ਨਾਲੇ

ਹੈ ਕੋਈ ਪੁੱਛੋ ਬਬੇ ਕੀ ਅਜਾਈ ਅਨੇਕ ਜੂਨੀ ਭਰ ਬਾਬੈ ਵਿਸਾ ਗੁਰਮੁਖ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਤੁਰਲਾਈ ਕਹਿ ਨਾਨਕ ਵਿਚਾਰ ਦੇਖੋ ਵਿਣਸਾ ਗੁਰੂ ਮੁਕਤ ਨ ਪਾਏ ਆਵੋ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦਤ ਨ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹਹੁ ਹਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਬਖਾਣੀ

ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਵਾਹਿ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਦਰ ਹੋਵੈ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਨ ਵਿਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ ਗੁਰੂ ਬਾਜੋਂ ਤਤੈ ਸਾਰਣ ਜਾਣੀ ਤੇਹ ਗੁਣੀ ਸੰਸਾਰ ਭਰਮ ਸੁਤਾ ਸਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਮਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਲ ਵੀ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕੇ ਅਮਰ ਹਮਸਾਰੀਏ ਮਨ ਹੁਕਮ ਹਮਸਾਰੀਏ ਇਹ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਕੋਈ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਵਰਦਾਤਾ ਸੋ ਕਿਉਂ ਮਨਹੋਂ ਵਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੰਭਾਲਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਰ ਵਿਸਰਾਏ ਮਹੁਬ ਜੈ ਭਾਵ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ

ਸਤਿ ਸਤਿਗੁਰੂ ਜੀ ਮਿਲੇ ਤਿਸ ਨੂੰ ਸਿਰ ਸੋਪੀਏ ਵਿੱਚੋਂ ਆ ਪੁਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨਿਆਈ। ਹਰੇ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਮਨ ਜਾਰਾ, ਹਰ ਰਾਸ ਮੇਰੀ ਮਨ ਮਨ ਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿੱਤ। ਜੱਪੇ ਹੋ ਜੀ ਹੋ ਲਾਹਾ ਖੱਟਿਓ ਦਿਹਾੜੀ, ਇਹੋ ਧਨ ਤਨਾ ਮਿਲਿਆ ਜਿਨ ਹਰਿਆ ਪੇ ਭਾਣਾ। ਕਹਿ ਨਾਨਕ ਹਰ ਰਸ ਮੇਰੀ ਮਨ ਹੋਵਾ ਵਣਜਾਰਾ, ਇਹ ਰਸਨਾ ਤੂੰ ਅਨ ਰਸ ਰਾਤ ਰਹੀ, ਤੇਰੀ ਪਿਆਸ ਨ ਜਾਏ ਪਿਆਸ ਨ ਜਾਏ। ਗੁਰਤ ਕਿਤਾ ਜਿਚਰ ਹਰ ਰਸ ਪੱਲੇ ਨ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁ ਨ ਤਸਨ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਿਆ ਦਿਸਿਆਏ। ਕਹਿ ਨਾਨਕ ਹੋਰ ਅਨ ਰਸ ਆ ਵਿਸਰੇ, ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ। ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ। ਹਰੇ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਕ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰਜਾ ਪਏ।

ਬਨੇ ਅਵਣ ਦੀ ਕੋ ਕੋਈ ਹਰ ਬਨੇ ਅਵਣ ਦੀ ਕੋ ਕੋਈ ਨਦਰੀ ਹਰ ਨੇ ਹਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਵੇ ਕਾ ਹਰ ਇੱਕ ਹੈ ਹਰ ਬਨੇ ਅਵਣ ਕੋਈ।

ਤਾਂ ਹਕੀਕਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਣਨ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖੇ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ ਨਵ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ।

ਜਾਇਆ ਇਹੋ ਸਾਚਾ ਸੋਹੇਲਾ ਸਾਚਾ ਕਰ ਗਾਵੋ ਹੋ ਗਾਵੋ ਤਾਂ ਸੋਹੇਲਾ ਕਰ ਸਾਚਾ ਜਿੱਥਾ ਸਦਾ ਸਤਿਆਵੇ ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਿੰਨਾ ਬੁਝਾਵੇ ਇਹੋ ਸਾ ਸਭਨਾ ਕਾ ਖਸਮ ਹੈ ਜਿਸ ਬਖਸ਼

ਸ਼ਤਰ ਮਿਟਵਾਰਿਆ ਜਿਤ ਮੇਰੇ ਖਸਮ ਸੁਤਾਰਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੇ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਇ ਥਾ ਮਿਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

ਓੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮਨੇ ਹੋਵੇ ਪਰਵਾਨ ਤਾਂ ਕਸਮੇ ਕਾ ਮਹਿਰ ਪਾਏ ਸੀ। ਕਸਮੇ ਭਾਵੈ ਸੋ ਕਰੇ ਮਨ ਚਿੰਦਿਆ ਸੋ ਫਲ ਪਾਏ।

ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੱਡ ਮੇਨੀ ਸਿਰੈ ਸਿਰ ਧੰਦੇ ਲਾਇੰਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ।

ਘੋੜੀ ਤੁਰੇ ਪੁਰਾਣੇ ਪਰਮ ਵੇਗ ਹਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਉਂਦੇ ਕਰ ਪੂਜਨ ਨਾਹੀਂ ਹਾਰਿਆ ਕਰ ਪਰਮਾਇਸ਼ ਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰੇ ਆਈ ਜੋ

ਗੁਰ ਵੱਡਾ ਕਰਸਾ ਲਾਈਏ ਜਿਸ ਵਿੱਚ ਵੱਡਿਆ ਵਡਿਆਈਆਂ ਸਹਿ ਮੇਲੇ ਤਨ ਦਰਿਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਦ ਧਰ ਵਿੱਚੋਂ ਮਾਰ ਕੱਢਿਆ ਬੁਰਿਆਈਆਂ ਸਹਿ ਤੁਖੈ

ਬੋੜੀ ਸਭੋ ਆਖੇ ਆਪਣਾ ਜਿਸ ਨਾਹੀ ਸੋ ਚੁਣ ਕੱਢੀਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਰਭ ਹੰਡੀਏ ਮੰਦਾ ਕਿਸੇ ਨਾ ਆਖੀਏ ਪਰ ਅੱਖਰ ਇਹੋ ਬੁੱਝੀਏ ਮੂਰਖ ਹੈ ਨਾਲ ਨਾ ਲੁਝੀਏ

ਔੜੀ ਜੇ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਨ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇਵੇ ਹਾਂ ਪਾਸਾ ਢਾਲੀਐ ਕਿਛ ਲਾਹੇ ਉਪਰ ਘਾਲੀਐ ਕਿਛ ਲਾਹੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਿਉਂ ਪਾਵੈ ਤਿਉਂ ਰੱਖ ਲੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ

ਸਾਜੀ ਨਿਭਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ, ਭਾਈ ਸਾਹਿਬ ਜੀ ਉਹਨਾਂ ਦੀ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ, ਗੁਰਪੂਰੇ ਕੀ ਬਾਣੀ, ਜਪੰਦ ਕਰੋ ਨਿਤ ਪ੍ਰਾਣੀ। ਪੂਰਿਆਂ ਗੁਰਾਂ ਦੀ ਐਸੀ ਬਾਣੀ ਹੈ ਭਾਈ, ਹਰ ਰੋਜ਼ ਜਪ ਕੇ ਸੁਣ ਕੇ ਗਾ ਕੇ ਆਨੰਦ ਵਾਲਾ ਜੀਵਨ ਬਤੀਤ ਕਰੋ, ਆਨੰਦ ਪ੍ਰਾਪਤ ਕਰੋ ਇਹਦੇ ਵਿੱਚੋਂ। ਪਰ ਜੇ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਤਾਂ ਹੀ ਇਹ ਦਾਤ ਨਾਲ ਜੁੜਿਆ ਜਾਂਦਾ ਹੈ, ਗਾਇਆ ਵੀ ਤਾਂ ਹੀ ਜਾਂਦਾ ਹੈ, ਕੀਰਤਨ ਸੁਣਿਆ ਵੀ ਤਾਂ ਹੀ ਜਾਂਦਾ ਹੈ। ਜੇ ਆਪ ਸਹਾਈ ਹੋਵੇ ਪਾਰ ਬ੍ਰਹਮ ਹੋਆ ਸਹਾਈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੇ ਸਰਬ ਵਿਆਪਕ ਅਕਾਲ ਪੁਰਖ ਜੋ ਜਰੇ ਜਰੇ ਵਿੱਚ ਸਮਾਇਆ ਹੋਇਆ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਬੇਅੰਤ ਹੈ, ਆਪ ਉਹ ਸਿਰਜਣਹਾਰ ਨੇ, ਸ੍ਰਿਸ਼ਟੀ ਦੇ ਮਾਲਕ ਨੇ ਜਿਨ੍ਹਾਂ 'ਤੇ ਦਇਆ ਕੀਤੀ। ਮਿਹਰ ਦਇਆ ਕਰ ਕਰਨਾ ਹਾਰ ਅੱਜ ਸੱਚੇ ਪਾਤਸ਼ਾਹ ਜਿਨ੍ਹਾਂ ਜੀਵਾਂ 'ਤੇ ਤੁਰਠ ਪੈਂਦਾ ਹੈ, ਪ੍ਰਸੰਨ ਹੋ ਜਾਂਦਾ ਹੈ, ਆਪ ਜਿਨ੍ਹਾਂ ਦੀ ਸਹਾਇਤਾ ਕੀਤੀ। ਆਪ ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ, ਉਹਨਾਂ ਨੂੰ ਮਿਲਦੀ ਹੈ ਦਾਤ ਕਥਾ ਦੀ, ਕੀਰਤਨ ਦੀ, ਸੁੱਖ ਦੇਣ ਵਾਲੀ, ਆਤਮਾ ਦਾ ਸੁੱਖ ਦੇਣ। ਉਹੀ ਆਉਂਦੇ ਨੇ ਜਿੱਥੇ ਕਥਾ ਕੀਰਤਨ ਹੁੰਦਾ ਹੈ, ਉਹੀ ਉਹ ਸਤਸੰਗਤ ਦਾ ਆਨੰਦ ਮਾਣਦੇ ਨੇ। ਇਹ ਤਾਂ ਬੜਾ ਔਖਾ ਹੈ ਅੰਮ੍ਰਿਤ ਵੇਲੇ ਉੱਠ ਕੇ ਆਉਣਾ। ਕਿੰਨੇ ਕੁ ਜੀਵ ਆਉਂਦੇ ਨੇ, ਸਾਰੇ ਅਮੈਰੀਕਾ ਦੇ ਵਿੱਚ ਕਿਤੇ ਨਹੀਂ ਹੋਵੇਗਾ ਜਿੱਥੇ ਗੁਰਦੁਆਰਾ ਭਰਿਆ ਹੋਵੇ, ਭਰਨਾ ਤਾਂ ਕੀ ਚੌਥਾ ਹਿੱਸਾ ਹੀ ਸੰਗਤ ਹੋਵੇ, ਚੌਥਾ ਹਿੱਸਾ ਵੀ ਨਹੀਂ ਕਿਤੇ ਮਿਲੇ। ਸਾਰਾ ਅਮੈਰੀਕਾ ਲੱਭ ਲਓ, ਬੜੀ ਸੰਗਤ ਹੈ ਨਿਊਯਾਰਕ ਵੱਲ, ਉੱਥੇ ਵੀ ਬਹੁਤ ਥੋੜ੍ਹੇ ਹੁੰਦੇ ਨੇ ਅੰਮ੍ਰਿਤ ਵੇਲੇ, ਖਾਸ ਆਸਾ ਦੀ ਵਾਰ ਵਿੱਚ ਇਹਨਾਂ ਰਸਦਾਇਕ ਕੀਰਤਨ। ਮਹਾਰਾਜ ਜੀ ਆਪ ਕਿਰਪਾ ਕਰੇ, ਆਪ ਸਹਿਤ, ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ। ਮਹਾਰਾਜ ਸੱਚੇ ਪਾਤਸ਼ਾਹ ਆਪ ਤੂੰ ਸਹਾਇਤਾ ਕੀਤੀ ਜਿਨ੍ਹਾਂ ਦੀ, ਆਪ ਮਿਹਰਬਾਨ ਹੋਇਆ ਉਹਨਾਂ ਜੀਵਾਂ ਨੂੰ ਹੀ, ਕਿ ਸੱਚੇ ਦਾ ਸੱਚਾ ਢੋਆ, ਸੱਚੇ ਅਕਾਲ ਪੁਰਖ ਦਾ ਸੱਚਾ ਆਸਰਾ ਮਿਲਿਆ। ਦੂਜੇ ਵਿਚਾਰੇ ਜੀ ਵਿਲਕਦੇ ਰਹਿ ਜਾਂਦੇ ਨੇ, ਚਾਹੁੰਦੇ ਸਾਰੇ ਹੀ ਨੇ, ਲੇਕਿਨ ਮਿਲਦਾ ਉਹਨਾਂ ਜਿਹਨਾਂ ਆਪ ਦੇਵੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਲੜੀਵਾਰ ਪਾਵਨ ਉਪਦੇਸ਼ ਜੋ ਪਾਵਨ 888 ਅੰਗ ਤੇ ਜਿਨ੍ਹਾਂ 'ਤੇ ਮਿਹਰ ਕਰ ਦਿੰਦਾ ਹੈ, ਕਿਰਪਾ ਕਰ ਦਿੰਦਾ ਹੈ, ਕਰੋੜਾਂ ਵਿਘਨ ਉਹਨਾਂ ਦੇ ਨੇੜੇ ਨਹੀਂ ਆਉਂਦੇ, ਕਰੋੜਾਂ ਰੁਕਾਵਟਾਂ, ਇੱਕ ਨਾਲ ਜਿਨ੍ਹਾਂ ਨੂੰ ਆਪਦੇ ਚਰਨਾਂ ਨਾਲ ਜੋੜ ਦਿੰਦਾ। ਕਿ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਸੁਖਰਾਸ, ਤਾ ਕਉ ਵਿਘਨ ਨ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਉਹਨਾਂ ਦੇ ਨੇੜੇ ਆਦੀ ਵਿਆਦੀ ਉਪਾਧੀ ਕੋਈ ਵੀ ਤਾਪ, ਤਿੰਨੇ ਤਾਪ ਨਾਸ ਹੋ ਜਾਂਦੇ, ਨਹੀਂ ਆਉਂਦੇ, ਕੋਟ ਵਿਘਨ ਨਹੀਂ ਆਵੈ ਨੇਰ, ਅਨਕ ਮਾਇਆ ਤਾ ਕੀ ਹੈ ਚੇਰ। ਅਨੇਕਾਂ ਤਰ੍ਹਾਂ ਦੀ ਇਹ ਚਤੁਰੰਗਣੀ ਮਾਇਆ, ਜਿਹੜੀ ਤ੍ਰਿਗੁਣੀ ਮਾਇਆ, ਉਹਨਾਂ ਦੀ ਚੇਲੀ ਬਣ ਜਾਂਦੀ। ਸਭ ਪਦਾਰਥ ਸਾਰੇ ਫਲ ਉਹਨਾਂ ਨੂੰ ਆ ਕੇ ਪ੍ਰਾਪਤ ਹੁੰਦੇ ਨੇ।
ਕਿੰਨੇ ਤਰ੍ਹਾਂ ਦੀ ਮਾਇਆ ਪਦਾਰਥ ਨੇ, ਗੱਡੀਆਂ ਮੋਟਰਾਂ ਨੇ, ਘਰ ਬਾਰ ਨੇ, ਰਹਿਣ ਨੂੰ ਮਹਿਲ ਮੰਦਰ ਨੇ, ਸਭ ਕੁਝ ਮਾਇਆ ਹੈ। ਸਭ ਕੁਝ ਰੱਬ ਦੇ ਪਿਆਰਿਆਂ ਨੂੰ ਆਟੋਮੈਟਿਕ ਪ੍ਰਾਪਤ ਹੁੰਦਾ, ਇੱਛਾ ਨਹੀਂ ਕਰਦੇ, ਖਾਹਿਸ਼ ਨਹੀਂ ਹੁੰਦੀ, ਆਪੇ ਹੀ ਸਭ ਕੁਝ ਮਿਲ ਜਾਂਦਾ। ਕੋਈ ਖਾਹਿਸ਼ ਨਹੀਂ ਸੀ ਉਦੋਂ ਪਤਾ ਲੱਗਾ। ਬਸ ਮਹਾਂਪੁਰਸ਼ ਕਹਿੰਦੇ ਕਿਉਂ ਬਣਾਈ ਹੈ ਬਸ ਸਾਡੇ ਵਾਸਤੇ, ਕਿਉਂ ਲਾਇਆ ਪੈਸਾ ਸਿੰਘੋ ਇਹ ਬੱਸ ਤੇ, 22 ਲੱਖ ਰੁਪਈਏ ਦੀ ਬੱਸ ਬਣੀ ਸੀ। ਸੰਗਤਾਂ ਚਾਹੁੰਦੀਆਂ ਸੀ ਇੰਨੇ ਪਿੰਡਾਂ ਵਿੱਚ ਜਾਂਦੇ ਡੱਕ ਡੋਲੇ, ਇੰਨਾ ਵੱਡਾ ਸਰੀਰ ਹੈ, ਇੰਨਾ ਪ੍ਰਚਾਰ। ਧੰਨ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼। ਬੰਬੇ ਵਾਲੀਆਂ ਸੰਗਤਾਂ ਨੇ ਮਾਇਆ ਦੇ ਦਿੱਤੀ, ਆਪੇ ਸਿੰਘਾਂ ਬੱਸ ਬਣਾ ਦਿੱਤੀ। ਮਹਾਂਪੁਰਸ਼ ਗੁੱਸੇ ਹੋਏ, ਕਹਿਣ ਲੱਗੇ ਵੇਖੋ ਜੇ 50-50 ਹਜ਼ਾਰ ਵੀ ਤੁਸੀਂ ਇਹ ਦਿੰਦੇ ਸ਼ਹੀਦ ਪਰਿਵਾਰਾਂ ਨੂੰ ਤੇ 22 ਲੱਖ 44 ਪਰਿਵਾਰਾਂ ਨੂੰ ਪੈਸੇ ਮਿਲ ਜਾਣੇ, 44 ਪਰਿਵਾਰਾਂ। ਮਹਾਂਪੁਰਸ਼ ਕਹਿੰਦੇ ਮੇਰੇ ਵਾਸਤੇ ਇੰਨੀ ਮਹਿੰਗੀ ਬੱਸ ਆਟੋਮੈਟਿਕ। ਫਿਰ ਕੋਠੀ ਪਾ ਦਿੱਤੀ ਸਿੰਘਾਂ ਨੇ, ਚੜ੍ਹਨਾ ਔਖਾ ਹੁਣ ਪੌੜੀਆਂ ਤੇ, ਸਰੀਰ ਬਿਰਧ ਹੋ ਗਿਆ ਤਾਂ ਆਸਨ ਹੇਠਾਂ ਕੋਠੀ ਪਾ ਦਿੱਤੀ। ਆਪੇ ਹੀ ਪਦਾਰਥ ਆਉਂਦੇ ਸੀ, ਲੇਕਿਨ ਮੋਹ ਨਹੀਂ ਸੀ ਕੋਈ। ਜਦੋਂ ਕੋਈ ਆਉਂਦਾ ਸੀ ਧਰਮੀ ਫੌਜੀ, ਮੈਂ ਆਪ ਕਈ ਵਾਰ ਲੈ ਕੇ ਗਿਆ ਸੀ ਆਸਨ ਤੇ, ਸਰਾਂ ਦੀ ਡਿਊਟੀ ਮੇਰੇ ਕੋਲ ਸੀ, ਆਏ ਗਏ ਨੂੰ ਕਮਰਾ ਦੇਣਾ। ਕਈ ਵਾਰ ਲੈ ਕੇ ਜਾਣੇ ਤੇ ਉਹਨਾਂ ਕਹਿਣਾ ਝੋਲੀ ਕਰੋ, ਉਹਨਾਂ ਝੋਲੀ ਕੁੜਤੇ ਦੀ ਕਰ ਲੈਣੀ, ਜਿੰਨੇ ਪੈਸੇ ਆਉਣੇ ਦੋ ਬੋਝਿਆਂ ਵਿੱਚੋਂ ਕੱਢ ਕੇ ਸਾਰੇ ਝੋਲੀ ਚ ਪਾ, ਜੋ ਕੋਲੇ ਮਹਾਂਪੁਰਖਾਂ ਦੇ। ਧਰਮੀ ਫੌਜੀ ਹੈ, ਕੁਰਬਾਨੀ ਕੀਤੀ ਹੈ ਇਹਨੇ, ਪਰ ਸਭ ਕੁਝ ਸੀ ਪਿੱਛੇ ਪਿੱਛੇ, ਸਭ ਕੁਝ ਉਹਨਾਂ ਦੇ ਫਿਰਦਾ ਸੀ। ਸਾਰੇ ਤਰ੍ਹਾਂ ਦੀ ਮਾਇਆ ਉਹਨਾਂ ਦੀ ਚੇਲੀ ਹੁੰਦੀ ਹੈ, ਜਿਨ੍ਹਾਂ 'ਤੇ ਮਾਇਆ ਕੀਤੀ ਸੱਚੇ ਪਾਤਸ਼ਾਹ ਜੀ ਨੇ। ਨਾਨਕ ਅਨਕ ਮਾਇਆ ਤਾਂ ਕੀ ਹੈ ਚੇਰ, ਅਨਕ ਪਾਪ ਤਾਂ ਕਿ ਪਾਣੀ ਹਾਰ। ਗੁਨਾਹ ਨੇੜੇ ਨਹੀਂ ਆਉਂਦੇ, ਗੁਨਾਹ ਡਰਦੇ ਨੇ, ਪਾਣੀ ਭਰਦੇ ਨੇ। ਜਾ ਕੋ ਮਾਇਆ ਭਈ ਕਰਤਾਰ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਣਕਾ ਕਿਰਪਾ ਹੋ ਜਾਂਦੀ ਹੈ, ਦਇਆ ਹੋ ਜਾਂਦੀ। ਜਿਸ ਸਹਾਈ ਹੋਏ ਭਗਵਾਨ, ਅਨਕ ਜਤਨ ਵਾਕੈ ਸਰੰਜਾਮ ਰਹਾਉ। ਜਿਹਨੂੰ ਭਗਵਾਨ ਆਪ ਸਹਾਇਤਾ ਕਰਦਾ, ਅਨੇਕਾਂ ਤਰ੍ਹਾਂ ਦੇ ਯਤਨ ਉਪਾਅ ਉਹਨਾਂ ਦੇ ਸਰ ਜਾਂਦੇ ਨੇ, ਉਹਨਾਂ ਦੇ ਉੱਦਮ ਬਣ ਜਾਂਦੇ ਨੇ, ਕਾਰਜ ਆਪਣੇ ਆਪ ਬਣੀ ਜਾਂਦੇ ਨੇ ਉਹਨਾਂ ਦੇ। ਸੱਚੇ ਪਾਤਸ਼ਾਹ ਦਿਆਲੂ ਹੋਵੇ, ਆਪ ਸਹਾਇਤਾ ਕਰੇ। ਕਰਤਾ ਰਾਖਾ ਕੀਤਾ ਕੌਣ, ਕੀਰੀ ਜੀਤੋ ਸਗਲਾ ਭਵਨ। ਜਿਹਨਾਂ ਨੂੰ ਕਰਤਾ ਆਪ ਵਾਹਿਗੁਰੂ ਰੱਖਦਾ ਹੈ, ਮੇਰ ਦਾ ਹੱਥ ਦੇ ਕੇ, ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਉਹਨਾਂ ਦੇ ਕੀਤਾ ਕੌਣ, ਕੀਤਾ ਹੋਇਆ ਜਗਤ ਕੋਈ ਉਹਨਾਂ ਦੇ ਕਾਰਜਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਪਾਵੇ, ਕੌਣ ਹੁੰਦਾ ਹੈ, ਨਹੀਂ ਕਿਸੇ ਦੀ ਵਾਹ ਚੱਲ। ਰੱਬ ਦੇ ਪਿਆਰਿਆਂ ਨੇ ਜੋ ਪਰਪਕਾਰ ਦੇ ਕਾਰਜ, ਆਪਣੇ ਮਤਲਬ ਤੋਂ ਉੱਪਰ ਉੱਠ ਕੇ ਪਰਪਕਾਰ ਵਾਸਤੇ ਚਿਤਵੇ ਹੁੰਦੇ ਨੇ, ਉਹ ਅਵਸ਼ ਪੂਰੇ ਹੁੰਦੇ ਨੇ। ਵੱਡੇ ਵੱਡੇ ਕਾਰਜ ਮਹਾਂਪੁਰਸ਼ ਕਰ ਦਿੰਦੇ ਨੇ, ਭਾਵੇਂ ਕੋਈ ਜਿੰਨੀਆਂ ਮਰਜ਼ੀ ਰੋਕਾਂ ਲਾਵੇ, ਯਤਨ ਕਰੇ। ਕੀਤਾ ਕੌਣ, ਕੀਤਾ ਹੋਇਆ ਜਗਤ ਉਹਨਾਂ ਦੇ ਕਾਰਜਾਂ ਵਿੱਚ ਵਿਘਨ ਪਾਉਣ ਵਾਲਾ, ਰੁਕਾਵਟਾਂ ਪਾਉਣ ਵਾਲਾ ਕੌਣ ਹੁੰਦਾ ਹੈ? ਕੋਈ ਮੈਣਾ ਨਹੀਂ ਰੱਖਦਾ, ਕਿਸੇ ਦਾ ਜ਼ੋਰ ਨਹੀਂ ਹੁੰਦਾ। ਕੀੜੀ ਜੀਤੋ ਸਗਲਾ ਭਵਨ, ਕੀੜੀ ਦੀ ਨਿਆਈ ਹੋ ਕੇ, ਕੀੜੀ ਤੋਂ ਭਾਵ ਬਹੁਤ ਛੋਟੀ ਹੁੰਦੀ ਹੈ, ਬਹੁਤ ਹਲਕੀ ਹੁੰਦੀ ਹੈ, ਨਾ ਭਾਰ ਹੁੰਦਾ ਹੈ। ਨਿਮਰਤਾ, ਹਿਰਦੇ ਵਿੱਚ ਗਰੀਬੀ ਹੁੰਦੀ ਹੈ, ਉਹ ਗਰੀਬੀ ਨਿਮਰਤਾ ਰਾਹੀਂ, ਗਰੀਬੀ ਗਦਾ ਮਾਰੀ, ਖੰਨਾ ਸਗਲ ਰੇਨ ਸ਼ਾਰੀ, ਇਸ ਆਗਾ ਕੋ ਨਾ ਟਿਕਾ ਬੇਕਾਰੀ, ਗੁਰਪੂਰਾ ਇਹ ਗੱਲ ਸਾਰੀ। ਆਪ ਜੀ ਸੋਰਠ ਰਾਗਣੀ ਵਿੱਚ ਬਖਸ਼ਿਸ਼ ਕਰਦੇ, ਇਹ ਗਰੀਬੀ ਨਿਮਰਤਾ ਹੀ ਸਾਡੀ ਗਦਾ ਹੈ, ਬਲਵਾਨ ਤੁੰਬਾ ਹੈ, ਸ਼ਸਤਰ ਹੈ। ਖੰਨਾ ਸਗਲ ਰੇਨ ਸ਼ਾਰੀ, ਖੰਡਾ ਕਿਹੜਾ ਪਕੜਿਆ, ਅੰਤਰੀਬ ਸ਼ਸਤਰ ਪਕੜੇ ਨੇ। ਅਸੀਂ ਸੰਤ ਛਪਾਹੀ ਹਾਂ, ਖੰਨਾ ਸਗਲ ਰੇਨ ਸ਼ਾਰੀ, ਸਾਰਿਆਂ ਦੇ ਚਰਨਾਂ 'ਚ ਧੂੜੀ ਹੋਣਾ, ਇਹ ਖੰਡਾ ਪਕੜਿਆ ਨਿਮਰਤਾ ਦਾ, ਧੂੜੀ ਬਣਨਾ ਜੋ।
ਹਉਮੈ ਹੰਕਾਰ ਨੂੰ ਵੈਰੀ ਨੂੰ ਮਾਰ ਲਿਆ ਇਹਦੇ ਨਾਲ। ਇਹ ਸਾਗਾ ਕੋ ਨਾ ਟਿਕਾ ਵਿਕਾਰੀ, ਕੋਈ ਵਿਕਾਰ ਆਦਿਕ ਇਹਦੇ ਇਹਨਾਂ ਦੇ ਅੱਗੇ ਨਹੀਂ ਟਿਕਦਾ, ਇਹਨਾਂ ਸ਼ਾਸਤਰਾਂ ਦੇ ਅੱਗੇ ਨਹੀਂ ਠਹਿਰਦਾ। ਗੁਰ ਪੂਰਾ ਇਹ ਗੱਲ ਸਾਰੀ, ਪੂਰੇ ਗੁਰਾਂ ਨੇ ਇਹ ਗੱਲ ਸਮਝਾ ਦਿੱਤੀ ਹੈ, ਖਬਰ ਦੇ ਦਿੱਤੀ। ਇਹ ਖਬਰ ਪੂਰੇ ਗੁਰਾਂ ਤੋਂ ਆਈ ਹੈ, ਅੰਤਰੀਵ ਸ਼ਾਸਤਰ ਧਾਰਨ ਕਰਕੇ ਔਗਣਾਂ ਨੂੰ ਅੰਦਰੋਂ ਮਾਰ ਦੇਣਾ, ਅਭਾਵ ਕਰ ਦੇਣਾ। ਕੀਰੀ ਜੀ ਤੋ ਸਗਲਾ ਭਵਨ, ਐਸੀ ਜਿਹਦੀ ਜਿਹਦੇ ਅੰਦਰ ਨਿਮਰਤਾ ਆਈ ਹੈ, ਕੀੜੀ ਦੀ ਨੇ ਹਉਮੈ ਮਾਰ ਦਿੱਤੀ, ਸਾਰਾ ਭਵਨ ਜਿਹੜਾ ਸੰਸਾਰ ਉਹਨੇ ਜਿੱਤ ਲਿਆ ਹੈ, ਮਨ ਜਿੱਤ ਲਿਆ ਅਤੇ ਜਗਤ ਜਿੱਤ ਲਿਆ। ਜੀਤੋ ਸਗਲਾ ਭਵਨ, ਸਾਰਾ ਸੰਸਾਰ ਜਿੱਤ ਲਿਆ ਉਸ। ਸੋ ਐਸੀ ਬਖਸ਼ਿਸ਼ ਹੁੰਦੀ, ਕੀਰੀ ਜੀਤੋ ਸਗਲਾ ਭਵਨ, ਨਿਮਰਤਾ ਨਾਲ ਗਿਆਨਵਾਨ ਹੋ ਕੇ ਫਿਰ ਸਾਰੇ ਸੰਸਾਰ ਵਿੱਚ ਸਨਮਾਨ ਮਿਲਦਾ ਹੈ। ਫਿਰ ਇਹ ਆਵਾਗਾਉਣ ਵਾਲਾ ਸੰਸਾਰ ਆ, ਆਵਾਗਾਉਣ ਤੋਂ ਰਹਿਤ ਹੋ ਜਾਂਦੇ ਨੇ, ਇਹਦੇ ਵਿੱਚ ਨਹੀਂ ਜੰਮਦੇ ਅਤੇ ਮਰਦੇ। ਉਹ ਪੁਰਸ਼ ਗਿਆਨਵਾਨ, ਬੇਅੰਤ ਮਹਿਮਾ ਤਾ ਕੀ ਕੇਤਕ ਵਰਨ, ਉਸ ਪੁਰਸ਼ ਦੀ, ਗਿਆਨਵਾਨ ਦੀ, ਬ੍ਰਹਮ ਗਿਆਨੀ ਦੀ ਮਹਿਮਾ ਬੇਅੰਤ ਹੋ ਜਾਂਦੀ ਵਡਿਆਈ। ਕੇਤਕ ਵਰਨ, ਕਿੰਨੀ ਕੁ ਵਰਨ ਕਥਨ ਕਰੀਏ, ਪੂਰਨ ਤੌਰ 'ਤੇ ਬਿਆਨ ਨਹੀਂ ਹੁੰਦੀ ਹੈ। ਰੱਬ ਦੇ ਪਿਆਰੇ ਦੀ ਵਡਿਆਈ ਬੇਅੰਤੀ ਹੁੰਦੀ ਹੈ। ਬੇਅੰਤ ਮਹਿਮਾ ਤਾ ਕੀ ਕੇਤਕ ਵਰਨ, ਕਿੰਨੀਆਂ ਕੁ ਉਹਦੀ ਮਹਿਮਾ, ਉਹਨਾਂ ਦੀ ਬੇਅੰਤ ਕਰੇ ਵਰਣਨ ਕਥਨ ਕਰੀਏ। ਬਲ ਬਲ ਜਾਈਏ ਤਾ ਕੇ ਚਰਨ, ਉਹਨਾਂ ਦੇ ਚਰਨਾਂ ਤੋਂ ਬਲਿਹਾਰ ਕੁਰਬਾਨ ਜਾਈਦਾ। ਤਿੰਨ ਹੀ ਕੀਆ ਜਪ ਤਪ ਧਿਆਨ, ਜਪ ਰਸਨਾ ਦੁਆਰਾ ਕੀਤਾ। ਸੋ ਜਪਿਆ ਹੋਇਆ ਇੱਕੇ ਮੰਤਰ ਨੂੰ, ਨਾਮ ਨੂੰ ਵਾਰ ਵਾਰ ਜਪਣਾ, ਇਹ ਜਪਿਆ। ਮੂਲ ਮੰਤਰ ਹੋਵੇ ਵਾਹਿਗੁਰੂ, ਹੋਵੇ ਗੁਰਮੰਤਰ। ਸੋ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਭਾਈ ਗੁਰਦਾਸ ਸਾਹਿਬ ਜੀ ਬਿਆਨ ਕਰ, ਵਾਹਿਗੁਰੂ ਐਸਾ ਗੁਰਮੰਤਰ ਹੈ, ਗੁਰੂ ਦੇ ਮੁਖ ਤੋਂ ਆਇਆ ਹੋਇਆ, ਜਿਹਨੂੰ ਜਪ ਕੇ ਵੱਡੀ ਬਲਵਾਨ ਹਉਮੈ ਨੂੰ ਮਾਰ ਲਈਦਾ ਹੈ। ਗੁਰਸਿੱਖ ਹਿਰਦੇ ਵਿੱਚੋਂ ਖੋ ਲਿਆ, ਇਹਨੂੰ ਨਾਸ਼ ਕਰ ਦਿੱਤਾ ਹੈ, ਨਿਮਰਤਾ ਆ ਜਾਂਦੀ, ਹਉਮੈ ਦਾ ਪਹਾੜ ਢਹਿ ਜਾਂਦਾ ਹੈ। ਜਪ ਉਹਨੇ ਸਮਝ ਲਓ, ਜਪ ਵੀ ਕਰ ਲਿਆ, ਤਪ ਵੀ ਕਰ ਲਿਆ, ਸੇਵਾ ਵੀ ਕਰ ਲਈ, ਮਹਾਨ ਤਪ ਵੀ ਕਰ ਲਿਆ। ਕਠਨ ਤਪ ਤੋਂ ਭਾਵ ਗੁਰੂ ਘਰ ਵਿੱਚ ਸੇਵਾ ਹੀ ਤਪ ਹੈ। ਗੁਰ ਕੀ ਸੇਵਾ ਤਪਾਂ ਸਿਰ ਤਪ ਸਾਰ, ਸਾਰੇ ਤਪਾਂ ਵਿੱਚੋਂ ਸ਼੍ਰੋਮਣੀ ਤਪ ਹੈ ਗੁਰੂ ਦੇ ਘਰ ਦੀ ਸੇਵਾ। ਲੰਗਰਾਂ ਦੇ ਵਿੱਚ ਪ੍ਰਸ਼ਾਦੇ ਲਾਉਣੇ ਲੋਹ 'ਤੇ, ਗਰਮੀ ਦੇ ਦਿਨਾਂ ਵਿੱਚ, ਸਿਆਲ ਦੀ ਰੁੱਤ ਵਿੱਚ। ਸੋ ਲੋਹ ਦੇ ਉੱਪਰ ਪ੍ਰਸ਼ਾਦੇ ਲਾਉਣੇ, ਅਨੇਕਾਂ ਤਰ੍ਹਾਂ ਦੀ ਸੇਵਾ, ਇਹ ਤਪ ਆ ਗੁਰੂ ਘਰ ਦੇ ਵਿੱਚ। ਤਪ ਧਿਆਨ ਸਮਾਧੀ, ਸਮਝ ਲਓ ਉਸ ਪੁਰਸ਼ ਨੇ ਜਪ ਵੀ ਕਰ ਲਿਆ ਹੈ, ਵਿਸ਼ੇਸ਼ ਕਰਕੇ ਤਪ ਵੀ ਕਰ ਲਿਆ ਹੈ, ਘਾਲਣਾ ਵੀ ਬਹੁਤ ਘੱਲ, ਧਿਆਨ ਸਮਾਧੀ ਵੀ ਲਾ ਲਈ, ਕੋਈ ਸਮਾਧੀ ਵਿੱਚ ਪਹੁੰਚਿਆ ਹੈ। ਧਿਆਨ ਜਦੋਂ ਇੱਕ ਦਾ ਇੱਕੋ ਰਹਿ ਜਾਵੇ, ਪੂਰਨ ਇਕਾਗਰਤਾ ਬਣ ਜਾਵੇ, ਧਿਆਨ ਧਿਆਤਾ ਧੇ ਗਿਆਨ ਗਿਆਤਾ ਗੇ। ਸੋ ਜਿਹਦਾ ਧਿਆਨ ਹੈ, ਧਿਆਉਣ ਵਾਲਾ ਹੈ, ਸੋ ਧਿਆਉਣ ਵਾਲਾ ਧਿਆਤਾ ਹੈ। ਜੋ ਧਿਆਨ ਇੱਕ ਅਕਾਲ ਪੁਰਖ ਦਾ ਹੈ, ਧੇ ਉਹਦਾ ਰੂਪ ਹੀ ਹੋ ਜਾਣਾ, ਇੱਕ ਮਿੱਕ ਹੋ ਜਾਣਾ, ਅਖੰਡ ਸਮਾਧੀ ਹੋ ਜਾਣੀ। ਕਿੰਨਾ ਕਿੰਨਾ ਸਮਾਂ ਫਿਰ ਸਮਾਧੀ ਲੱਗੀ ਰਹਿੰਦੀ ਹੈ, ਉੱਥੇ ਨਾ ਭੁੱਖ ਹੈ ਨਾ ਤ੍ਰੇਹ ਹੈ। ਸਮਝ ਲਓ ਉਹਨੇ ਕਰ ਲਏ ਨੇ ਅਨੇਕ ਪ੍ਰਕਾਰ ਕੀਆ ਤਿੰਨ ਦਾਨ, ਉਸ ਪੁਰਸ਼ ਨੇ ਅਨੇਕਾਂ ਤਰ੍ਹਾਂ ਦਾ ਦਾਨ, ਪੁੰਨ ਦਾਨ ਵੀ ਕਰ ਲਿਆ ਹੈ।
ਬੇਅੰਤ ਤਰ੍ਹਾਂ ਦਾ ਦਾਨ, ਦੂਜਿਆਂ ਦੀ ਮਦਦ ਉਹ ਵੀ ਕਰ ਦਿੱਤੀ ਹੈ। ਪਦਾਰਥਾਂ ਕਰਕੇ, ਮਾਇਆ ਕਰਕੇ ਲੋਕ ਦਾਨ ਕਰਦੇ ਨੇ, ਆਪਣੇ ਪੁੰਨਾਂ ਵਿੱਚ ਵਾਧਾ ਕਰਦੇ ਨੇ, ਗਰੀਬਾਂ ਦੀਆਂ ਅਸੀਸਾਂ ਲੈਂਦੇ ਨੇ। ਅਨਕ ਪ੍ਰਕਾਰ ਕੀਆ ਤਿੰਨ ਦਾਨ, ਉਸ ਪੁਰਸ਼ ਨੇ ਅਨੇਕਾਂ ਤਰ੍ਹਾਂ ਦਾ, ਇੱਕ ਤਰ੍ਹਾਂ ਦਾ ਨਹੀਂ, ਦਾਨ ਕੀਤਾ। ਬਹੁਤ ਤਰ੍ਹਾਂ ਦਾ ਦਾਨ, ਪੁੰਨ ਦਾਨ ਵੀ ਕਮਾ ਲਿਆ। ਭਗਤ ਸੋਈ ਕਲਮਹਿ ਪਰਵਾਨ, ਭਗਤ ਵੀ ਸੋਈ ਹੋਈ ਹੈ। ਸੱਚੇ ਪਾਤਸ਼ਾਹ ਜੀ ਬਖਸ਼ਿਸ਼, ਕਲਮਹਿ ਪਰਵਾਨ, ਇਹ ਕਲੂ ਦੇ ਸਮੇਂ ਅੰਦਰ ਉਹੋ ਹੀ ਭਗਤ ਪਰਵਾਨ ਆ। ਵਾਹਿਗੁਰੂ ਨੂੰ ਮਨਜ਼ੂਰ ਆ, ਸੱਚੇ ਪਾਤਸ਼ਾਹ ਦੇ ਦਰ 'ਤੇ ਕਬੂਲ ਪੈ ਜਾਂਦਾ ਹੈ। ਸੋ ਜਿਹਨੂੰ ਇੱਕ ਵਾਹਿਗੁਰੂ ਦੇ ਨਾਮ ਦਾ ਰੰਗ ਚੜਿਆ, ਇਹ ਦੱਸ ਰਹੇ ਨੇ, ਜਾ ਕੋ ਠਾਕੁਰ ਦੀ ਆ ਮਾਂ, ਜਿਹਨੂੰ ਠਾਕੁਰ ਮਾਲਕ ਨੇ, ਜੋ ਪੈਦਾਇਸ਼ ਕਰਨ ਵਾਲਾ ਹੈ ਜੀਵਾਂ ਦੀ, ਪਾਲਣਾ ਕਰਨ ਵਾਲਾ, ਫਿਰ ਲੈਤਾ ਕਰਨ ਵਾਲਾ ਹੈ, ਦਿੱਤੇ ਹੋਏ ਸਵਾਸ ਵਾਪਸ ਵੀ ਹੋ ਹੀ ਲੈਂਦਾ ਹੈ, ਜੀਵਨ ਦਾਤਾ ਵੀ ਹੈ। ਠਾਕੁਰ ਜਿਸ ਪੁਰਸ਼ ਨੂੰ ਵਾਹਿਗੁਰੂ ਨੇ ਆਪ ਮਾਨ ਦਿੱਤਾ ਹੈ, ਆਪ ਨਿਵਾਜਿਆ ਹੈ, ਜਾ ਕੋ ਠਾਕੁਰ ਦੀ ਆ ਮਾਨ, ਜਿਹਨੂੰ ਆਪ ਮਾਨ ਦਿੱਤਾ ਹੈ, ਭਗਤ ਬਣਾ ਕੇ ਨਾਮ ਦੇ ਦਾਤ ਜਪਾ ਕੇ ਨਾਮ ਦਾ ਰੰਗ ਚਾੜ ਦਿੱਤਾ ਹੈ। ਕਲਯੁਗ ਦੇ ਸਮੇਂ ਅੰਦਰ ਕੋਈ ਪ੍ਰਵਾਨ ਹੈ, ਕੋਈ ਮਨਜ਼ੂਰ ਹੈ, ਅਤੇ ਸਾਰੇ ਥਾਵਾਂ 'ਤੇ ਐਸੇ ਭਗਤ ਦਾ ਸਨਮਾਨ ਹੁੰਦਾ, ਆਦਰ ਹੁੰਦਾ ਹੈ, ਜਿਹਨੂੰ ਆਪ ਸੱਚੇ ਪਾਤਸ਼ਾਹ ਨਾਮ ਦੀ ਦਾਤ ਹੈ। ਐਸੇ ਮਹਾਂਪੁਰਸ਼ ਸਿੱਖ ਜਗਤ ਵਿੱਚ ਭਾਵੇਂ ਬੇਅੰਤ ਹੋਏ ਨੇ, ਸਭ ਤੋਂ ਵੱਧ ਜਿਹਨਾਂ ਨੂੰ ਮਾਨ ਮਿਲਿਆ, ਸ਼੍ਰੀ ਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼, ਐਸੇ ਨਾਮ ਬਾਣੀ ਦੇ ਨਾਲ, ਨਾਮ ਦੇ ਰਸ ਨਾਲ ਇੱਕ ਰਸ ਹਿਰਦਾ ਭਰਿਆ ਹੋਇਆ, ਕੀਰਤਨ ਕਰਦੇ ਸੀ ਪ੍ਰਚਾਰ ਮਹਾਂਪੁਰਸ਼, ਕੀਰਤਨ ਕਰਦੇ ਸੀ, ਖੁਰਾਕ ਸੀ ਉਹਨਾਂ ਦੀ ਆਤਮਾ ਦੀ ਕੀਰਤਨ। ਲੇਕਿਨ ਕੀਰਤਨ ਕਰਨ ਤੋਂ ਬਾਅਦ ਵੀ ਨਿਕਲ ਜਾਂਦੇ, ਸੰਗਤਾਂ ਬੜਾ ਮਾਨ ਕਰਦੀਆਂ ਸੀ, ਬਹੁਤ ਪ੍ਰਭਾਵ ਸੀ, ਆਸ਼ਾਸ਼ ਕਰਦੀਆਂ ਸੀ ਸੰਗਤਾਂ ਆਪ ਜੀ, ਵਾਰਨੇ ਜਾਂਦੀਆਂ ਸੀ, ਮਹਾਂਪੁਰਸ਼ ਨਿਕਲ ਜਾਂਦੇ ਸੀ ਇਕਾਂਤ ਨੂੰ, ਉੱਥੇ ਜੰਗਲ ਹੁੰਦਾ ਸੀ ਨੇੜੇ, ਪਤਾ ਨਹੀਂ ਲੱਗਣ ਦੇ, ਕਈ ਕਈ ਦਿਨ ਜਾ ਕੇ ਸਮਾਧੀ ਲਾ ਲੈਂਦੇ, ਐਸਾ ਰਸ, ਐਸਾ ਨਾਮ ਜਾ। ਇਹ ਨਹੀਂ ਬਈ ਸੇਵਾ ਕਰਾਈ ਜਾਓ, ਕੀਰਤਨ ਤੋਂ ਬਾਅਦ ਆਸਣ 'ਤੇ ਪਹੁੰਚ ਜਾਓ, ਨਹੀਂ ਐਸਾ ਨਹੀਂ ਸੀ, ਮਹਾਂਪੁਰਸ਼ ਨਿਕਲ ਜਾਂਦੇ ਸੀ ਇਕਾਂਤ ਬਾਅਦ, ਫਿਰ ਸੰਗਤਾਂ ਲੱਭਦੀਆਂ ਸੀ, ਫਿਰ ਲਿਆਉਂਦੀਆਂ ਸੀ ਉੱਥੋਂ ਸਮਾਧੀ ਵਿੱਚੋਂ ਉਠਾ ਕੇ, ਵੀ ਕੀਰਤਨ ਸੁਣਾਓ ਮਹਾਰਾਜ, ਇੱਦਾਂ ਨਾ ਕਰੋ। ਇੰਨੀ ਨਾਮ ਦੀ ਭੁੱਖ ਸੀ, ਹਰ ਵੇਲੇ ਜੁੜੀ ਰਹਿੰਦੀ ਸੀ ਆਤਮਾ, ਹਰ ਵੇਲੇ ਐਸਾ ਮਾਨ ਮਿਲਿਆ, ਕੰਗਾਲ ਤੋਂ ਲੈ ਕੇ ਰਾਜੇ ਤੱਕ ਮਾਨ ਮਿਲਿਆ ਇਸ ਮਹਾਂਪੁਰਸ਼, ਰਾਜੇ ਮਹਾਰਾਜੇ ਵੀ ਦੇਦਾਰਿਆਂ ਨੂੰ ਲੋਚਦੇ ਹੁੰਦੇ ਸੀ, ਅੰਗਰੇਜ਼ ਵੱਡੇ ਵੱਡੇ ਵਾਇਸਰਾਏ ਇੰਗਲੈਂਡ ਤੋਂ ਗਏ ਹੋਏ, ਹੋਰ ਜਿਹੜੇ ਸੀ ਹਿੰਦੁਸਤਾਨ ਦੇ ਅਫਸਰ ਉੱਚੇ ਅਹੁਦਿਆਂ 'ਤੇ, ਸਾਰੇ ਥਾਵਾਂ 'ਤੇ ਮਹਾਂਪੁਰਸ਼ ਨੂੰ ਮਾਨ ਮਿਲਿਆ। ਲੋਕ ਇਹ ਚਾਹੁੰਦੇ ਸੀ ਤੁਹਾਡੇ ਹੱਥਾਂ ਨਾਲ ਹੀ ਹੋਵੇ, ਕਿਸੇ ਬਿਲਡਿੰਗ ਦਾ ਨੀਂਹ ਪੱਥਰ ਰੱਖਣਾ ਹੈ, ਕਿਸੇ ਯੂਨੀਵਰਸਿਟੀ ਦਾ ਰੱਖਣਾ ਹੈ, ਮਹਾਂਪੁਰਸ਼ੋ ਤੁਸੀਂ ਆਪਣੇ ਹੱਥਾਂ ਨਾਲ ਰੱਖ, ਕਰ ਕਮਲਾਂ ਨਾਲ ਰੱਖ। ਐਸਾ ਇਹ ਮਹਾਂਪੁਰਸ਼ ਸੀ, ਬ੍ਰਹਮ ਗਿਆਨੀ। ਤਿੰਨ ਹੀ ਕੀ ਆ ਜਪ ਤਪ ਧਿਆਨ, ਅਨਕ ਪ੍ਰਕਾਰ ਕੀ ਆ ਤਿੰਨ ਦਾਨ, ਭਗਤ ਸੋਈ ਕਲਮਹਿ ਪਰਵਾਨ। ਕਲਯੁਗ ਦੇ ਸਮੇਂ ਅੰਦਰ ਉਹੀ ਪਰਵਾਨ ਹੈ, ਜਾ ਕੋ ਠਾਕੁਰ ਦੀ ਆ ਮਾਨ, ਜਿਹਨੂੰ ਸੱਚੇ ਪਾਤਸ਼ਾਹ ਨੇ ਆਪ ਮਾਨ ਦਿੱਤਾ, ਆਪ ਇੱਜ਼ਤ ਬਖਸ਼ੀ, ਨਾਮ ਦੀ ਦਾਤ ਦੇ ਕੇ ਇੱਕ ਰਸ ਆਪਣਾ ਧਿਆਨ ਦਿੱਤਾ ਹੈ, ਹਿਰਦੇ ਵਿੱਚ ਗਿਆਨ ਦਿੱਤਾ ਹੈ,
ਜਿਹਨੂੰ ਆਪ ਸੱਚੇ ਪਾਤਸ਼ਾਹ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਉ ਜਿਹਨੂੰ ਆਪ ਮਾਣ ਦਿੱਤਾ ਉਹ ਪ੍ਰਵਾਨ ਹੈ ਪੂਜਨੀਕ ਹੈ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗ ਮਿਲ ਭਏ ਪ੍ਰਗਾਸ ਐਸੇ ਪੁਰਸ਼ਾਂ ਦੇ ਅੰਦਰ ਸਾਧ ਸੰਗਤ ਨਾਲ ਮਿਲ ਕੇ ਪ੍ਰਗਾਸ਼ ਹੋ ਜਾਂਦਾ ਵਾਹਿਗੁਰੂ ਦਾ ਗਿਆਨ ਸੱਚੇ ਪਾਤਸ਼ਾਹ ਪ੍ਰਗਾਸ਼ ਪ੍ਰਗਟ ਹੋ ਜਾਂਦੇ ਨੇ ਹੈ ਤੇ ਹਰੇਕ ਦੇ ਹਿਰਦੇ ਵਿੱਚ ਪਰ ਗੁਪਤ ਗਿਆਨ ਦਾ ਹਨੇਰਾ ਛਾਇਆ ਹੋਣ ਕਰਕੇ ਗਿਆਨ ਨਹੀਂ ਹੁੰਦਾ ਉਹਦੇ ਦੀਦਾਰੇ ਨਹੀਂ ਹੁੰਦੇ ਗਿਆਤ ਨਹੀਂ ਸੋਝੀ ਨਹੀਂ ਹੈ ਤੂੰ ਹਿਰਦਾ ਗੁਪਤ ਵਸਾ ਦਿਨ ਰਾਤੀ ਤੇਰਾ ਭਾਉ ਨਾ ਬੁੱਝਿਆ ਗਵਾਰੀ ਉਹਨਾਂ ਦੇ ਹਿਰਦੇ ਅੰਦਰ ਸਾਧ ਸੰਗ ਮਿਲ ਭਏ ਪ੍ਰਗਾਸ ਸਾਧੂਆਂ ਦੀ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਗੁਪਤ ਤੋਂ ਪ੍ਰਗਟ ਹੋ ਜਾਂਦੇ ਨੇ ਪ੍ਰਗਾਸ਼ ਹੋ ਜਾਂਦੇ ਨੇ ਪ੍ਰਤੱਖ ਹੋ ਜਾਂਦੇ ਨੇ ਸੱਚੇ ਪਾਤਸ਼ਾਹ ਸੱਚੀ ਪ੍ਰੀਤ ਲੱਗਣ ਨਾਲ ਸੱਚਾ ਭਾਉ ਪੈਦਾ ਹੋਣ ਨਾਲ ਪ੍ਰੇਮ ਦੁਆਰਾ ਉਹਦਾ ਮਿਲਾਪ ਹੋ ਜਾਂਦਾ ਹੈ ਸਾਧ ਸੰਗਤ ਸ੍ਰੇਸ਼ਟ ਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਪ੍ਰੇਮ ਪੈਦਾ ਹੁੰਦਾ ਹੈ ਪ੍ਰੇਮਾ ਭਗਤੀ ਕਰਨ ਨਾਲ ਉਹਦਾ ਗਿਆਨ ਹੋ ਜਾਂਦਾ ਹੈ ਸਹਿਜ ਸੁਖ ਆਸ ਨਿਵਾਸ ਵਾਹਿਗੁਰੂ ਦਾ ਪ੍ਰਗਟਾਵਾ ਹੋਣ ਤੇ ਇੱਕ ਰਸ ਸੁੱਖ ਜਿਹੜਾ ਹੈ ਸਹਿਜ ਅਡੋਲ ਸੁੱਖ ਆਤਮਾ ਦਾ ਆਨੰਦ ਸਹਿਜ ਸੁਖ ਸਹਿਜੇ ਸੁਤੇ ਸਿੱਧੀ ਸੁਭਾਵਕ ਹੀ ਸੁੱਖ ਪ੍ਰਾਪਤ ਰਸ ਹੀ ਰਸ ਹੈ ਜਿੱਥੇ ਆਤਮਾ ਦਾ ਆਨੰਦ ਖੇੜਾ ਹੀ ਖੇੜਾ ਹੈ ਉਹ ਸੁੱਖ ਫਿਰ ਆ ਕੇ ਜਾਂਦਾ ਨਹੀਂ ਹੈ ਪਰਤ ਕੇ ਮੁੱਕਦਾ ਨਹੀਂ

ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ। ਸਹਿਜ ਸੁਖ ਆਸ ਨਿਵਾਸ, ਆਸਾਂ ਵੀ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ। ਆਸ ਨਿਵਾਸ, ਆਸ ਕਿਹੜੀ ਹੁੰਦੀ? ਰੱਬ ਦੇ ਪਿਆਰਿਆਂ ਦੇ ਅੰਦਰ ਤੇ ਇੱਕੋ ਆਸ ਤਾਂਗ ਰਹਿ ਜਾਂਦੀ ਉਹਨੂੰ ਮਿਲਣ ਦੀ, ਉਹਦੀ ਪ੍ਰਾਪਤੀ ਦੀ। ਤੇ ਇਹ ਆਸਾ ਹੁੰਦੀ ਹੈ ਕਿ ਮਹਾਰਾਜ ਹਿਰਦੇ ਵਿੱਚ ਆ ਕੇ ਨਿਵਾਸ ਕਰ ਲਓ, ਹਿਰਦੇ ਵਿੱਚ ਵਸ ਜਾਓ। ਆਪ ਜੀ ਦੀ ਅਰਦਾਸ ਹੀ ਹਨ, ਰੱਬ ਦਾ ਪਿਆਰਾ ਤੇ ਉਹ ਹੀ ਅਰਦਾਸ ਕਰ, ਵਸ ਮੇਰੇ ਗੋਬਿੰਦਾ, ਵਸ ਮੇਰੇ ਪਿਆਰਿਆ, ਹਰ ਕਰ ਕਿਰਪਾ ਮਨ ਵਸ ਜੀਓ। ਸੱਚੇ ਪਾਤਸ਼ਾਹ ਕਿਰਪਾ ਕਰਕੇ ਮਨ ਵਿੱਚ ਵਸ ਜਾਓ, ਗੁਪਤੋਂ ਤੇ ਪ੍ਰਗਟ ਹੋ ਜਾਓ, ਤੁਹਾਡੇ ਦਿਦਾਰੇ ਹੋ ਜਾਣ, ਸਖਿਆਤਕਾਰ ਹੋ ਜਾਵੋ। ਸਹਿਜ ਸੁਖ ਆਸ ਨਿਵਾਸ, ਇਹ ਆਸਾ ਹੁੰਦੀ, ਇਹ ਆਸਾ ਦੇ ਮੁਤਾਬਕ ਉਹਨਾਂ ਦੇ ਹਿਰਦੇ ਵਿੱਚ ਵਾਸਾ ਹੋ ਜਾਂਦਾ, ਨਿਵਾਸ। ਅਕਾਲ ਪੁਰਖ ਵਾਹਿਗੁਰੂ ਹਿਰਦੇ ਰੂਪੀ ਮੰਦਰ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ। ਸਹਿਜ ਸੁਖ, ਫਿਰ ਇੱਕ ਰਸ ਰਹਿਣ ਵਾਲਾ ਸੁੱਖ, ਜਿਹੜਾ ਆਤਮਾ ਦਾ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਜਿੱਥੇ ਰਾਜਾ ਆ ਜਾਵੇ, ਪਾਤਸ਼ਾਹ ਆ ਜਾਵੇ ਜਿਸ ਮਹਿਲ ਵਿੱਚ, ਉੱਥੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੁੰਦੀ, ਕੋਈ ਚਿੰਤਾ ਨਹੀਂ ਹੁੰਦੀ। ਸੁੱਖ ਹੀ ਸੁੱਖ ਹੁੰਦੇ ਨੇ, ਆਨੰਦ ਹੀ ਆਨੰਦ ਹੁੰਦੇ ਨੇ। ਵਾਹਿਗੁਰੂ ਸੱਚੇ ਪਾਤਸ਼ਾਹ ਜਿਸ ਹਿਰਦੇ ਵਿੱਚ ਪ੍ਰਗਟ ਹੋ ਜਾਂਦੇ ਨੇ, ਉੱਥੇ ਫਿਰ ਸੁੱਖਾਂ ਦੀ ਕੋਈ ਮਿਣਤੀ ਨਹੀਂ ਰਹਿ ਜਾਂਦੀ। ਸਹਿਜ ਸੁਖ ਆਸ ਨਿਵਾਸ, ਪੂਰਾ ਸਤਿਗੁਰ ਦੀਆ ਵਿਸਾਸ। ਪਰ ਕਦੋਂ ਪ੍ਰਾਪਤ ਹੁੰਦਾ ਇਹ? ਜਦੋਂ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਤੇ ਭਰੋਸਾ ਬਣਾ ਦਿੰਦੇ ਨੇ, ਦਾਤ ਦੇ ਦਿੰਦੇ ਨੇ। ਭਾਈ ਕਨ੍ਹਈਆ ਜੀ ਨੂੰ ਇਹ ਭਰੋਸਗੀ ਦੀ ਦਾਤ ਦਿੱਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ। ਸੇਵਾ ਨਿਸ਼ਕਾਮ ਕੀਤੀ ਉਹਨਾਂ ਨੇ, ਅਡੋਲ ਰਹਿ ਕੇ ਕੀਤੀ। ਜਲ ਮੰਗਾਉਂਦੇ ਸੀ ਸੱਚੇ ਪਾਤਸ਼ਾਹ, ਕਹਿੰਦੇ ਲੈ ਆ ਦਰਿਆ ਤੋਂ ਜਲ, ਡੋਲ ਦਿੰਦੇ ਸੀ ਸਾਹਮਣੇ ਘੜਾ, ਵਿਅਰਥ। ਦੇਖਦੇ ਹਾਂ ਭਲਾ ਤਰਕ ਕਰਦਾ ਹੈ ਕਿ ਨਹੀਂ ਕਰਦਾ ਹੈ। ਥੋੜ੍ਹਾ ਜਿਹਾ ਵਰਤ ਲੈਣਾ ਮਹਾਰਾਜ ਨੇ, ਬਾਕੀ ਡੋਲ ਦੇਣਾ। ਅਡੋਲ ਰਹਿ ਕੇ ਸੇਵਾ ਕੀਤੀ 3 ਦਿਨ। ਮਾਲਕ ਨੇ ਡਿਊਟੀ ਲਾਈ ਹੈ, ਭਾਵੇਂ ਵਰਤ ਲੈਣ ਜਾਂ ਡੋਲ ਦੇਣ, ਸਾਡਾ ਕੰਮ ਹੈ ਡਿਊਟੀ ਕਰ, ਹੁਕਮ ਮੰਨਣਾ। ਮਹਾਰਾਜ ਜੀ ਨੇ ਤਰੁੱਠ ਕੇ ਪ੍ਰਸੰਨ ਹੋ ਕੇ ਸਰੀਰ ਦੇ ਵਿੱਚ ਹੀ ਇਹ ਸਰੀਰ ਦਿਖਾ ਦਿੱਤਾ ਸੀ, ਸੂਖਮ ਸਰੀਰ, ਬ੍ਰਹਮ ਦਾ ਗਿਆਨ ਕਰਾ ਦਿੱਤਾ ਸੀ। ਕਿਹਾ ਸੀ ਉਹਨੂੰ ਵੰਡੋ ਅੱਗੇ ਜਾ ਕੇ ਗਿਆਨ। ਭਾਈ ਘਨੱਈਆ, ਜਾਣ ਨੂੰ ਜੀ ਨੇ ਕਹਿੰਦੇ ਨਹੀਂ ਜਾ, ਤੁਹਾਡੇ ਚਰਨਾਂ ਵਿੱਚੋਂ ਜਾਣ ਨੂੰ ਜੀ ਨਹੀਂ ਕਰਦਾ ਮਹਾਰਾਜ, ਕਿਉਂ ਭੇਜਦੇ ਹੋ ਇਲਾਕੇ ਵਿੱਚ ਆਪਦੇ ਵਿੱਚ? ਮਹਾਰਾਜ ਨੇ ਕਿਹਾ ਤੁਹਾਨੂੰ ਭਰੋਸਗੀ ਦੀ ਦਾਤ ਦਿੱਤੀ ਹੈ, ਇਹ ਅੱਗੇ ਜਾ ਕੇ ਵੰਡੋ। ਜਿੱਥੇ ਵਿਵੇਕ ਹੈ ਹਿਰਦੇ ਵਿੱਚ, ਉੱਥੇ ਗੁਰੂ ਹਮੇਸ਼ਾ ਹੀ ਹੈ, ਪ੍ਰਗਟ ਹੈ ਉੱਥੇ ਹਮੇਸ਼ਾ ਹੀ। ਤੁਸੀਂ ਸਾਡੇ ਨਾਲ ਹੋ, ਅਸੀਂ ਤੁਹਾਡੇ ਨਾਲ ਕੋਲ ਹਾਜ਼ਰ ਨਾਜ਼ਰ ਹਾਂ। ਪੂਰਾ ਸਤਿਗੁਰ ਦੀਆ ਵਿਸਾਸ, ਪੂਰੇ ਸਤਿਗੁਰਾਂ ਨੇ ਜਿਸ ਗੁਰਸਿੱਖ ਨੂੰ ਇਹ ਭਰੋਸਾ ਦਿੱਤਾ ਹੈ, ਹਰ ਵੇਲੇ ਨਾਮ ਦਾ ਰਸ ਅੰਦਰ, ਵਾਹਿਗੁਰੂ 'ਤੇ ਅਟਲ ਵਿਸ਼ਵਾਸ, ਅਡੋਲ ਅਵਸਥਾ, ਜਿਹਨੂੰ ਦੇ ਦਿੱਤੀ ਹੈ, ਬਖਸ਼ਿਸ਼ ਕਰ ਦਿੱਤੀ ਹੈ, ਡੋਲਣ 'ਤੇ ਅੱਬ ਚੂਕੇ ਵਾਲੀ। ਨਾਨਕ ਹੋਏ ਦਾਸਨ ਦਾਸ, ਮਹਾਰਾਜ ਜੀ ਕਹਿੰਦੇ ਸੀ ਉਹਨਾਂ ਦੇ ਦਾਸਾਂ ਦੇ ਦਾਸ ਹੋ ਜਾਵਾਂਗੇ, ਅਸੀਂ ਉਹਨਾਂ ਦੇ ਦਾਸਾਂ ਦੇ ਦਾਸ ਹੋ ਜਾਈਏ। ਇੰਨੀ ਨਿਮਰਤਾ ਹੈ, ਜਿਹੜੇ ਉਹਨਾਂ ਦੇ ਗੜਬਈ ਨੇ, ਕੋਲ ਰਹਿ ਕੇ ਟਹਿਲ ਸੇਵਾ ਕਰਦੇ ਨੇ, ਉਹਨਾਂ ਦੀ ਸੇਵਾ ਕਰਨ ਨੂੰ ਵੀ ਤਿਆਰ ਹਾਂਗਾ। ਔਰ ਐਸਾ ਮਹਾਂਪੁਰਸ਼ ਜਿਹਦੇ ਹਿਰਦੇ ਵਿੱਚ ਗਿਆਨ ਦਾ ਪ੍ਰਗਟਾਵਾ ਹੋ ਜਾਂਦਾ ਹੈ, ਫਿਰ ਕਿਸੇ ਤਰ੍ਹਾਂ ਦੀ ਸਰੀਰ ਦੀ ਅੰਗਤਾ ਬਾਹਰੀ, ਭਾਵੇਂ ਕਿੰਨੇ ਸੁੱਖ ਹੋਣ, ਪਦਾਰਥਾਂ ਦੇ, ਗੱਡੀਆਂ ਮੋਟਰਾਂ ਦੇ, ਮਹੱਲਾਂ ਦੇ, ਮਮਤਾ ਨਹੀਂ ਹੁੰਦੀ ਹੈ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ ਹੈ, ਕਿ ਅਪਨੱਤ ਤਾਂ ਮਿਟ ਹੀ ਜਾਂਦੀ ਹੈ।
ਮੇਰ ਤੇਰ ਨਹੀਂ ਹੁੰਦੀ, ਖਤਮ ਹੋ ਜਾਂਦੀ ਹੈ। ਨਾਨਕ ਹੋਏ ਦਾਸਨ ਦਾਸ, ਦਾਸਨ ਦਾਸ ਵਾਲੀ ਅਵਸਥਾ ਉੱਥੇ ਜਾ ਕੇ ਪ੍ਰਾਪਤ ਹੁੰਦੀ। ਮਹਾਰਾਜ ਕਹਿੰਦੇ ਉਹਨਾਂ ਪੁਰਖਾਂ ਨੂੰ ਪ੍ਰਾਪਤ ਹੋ ਜਾਂਦੀ ਹੈ, ਉਹੀ ਦਾਸਨ ਦਾਸ ਹੋਏ ਨੇ। ਦਾਸਨ ਦਾਸ ਹੋਵੇ ਤਾਂ ਹਰ ਪਾਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਅਰਦਾਸ ਸਿਖਾਈ ਹੈ, ਮੋਕੋ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ। ਹੇ ਸੱਚੇ ਪਾਤਸ਼ਾਹ, ਸਾਨੂੰ ਆਪਣੇ ਦਾਸਾਂ ਦੇ ਦਾਸ ਜਿਹੜੇ ਉਹਨਾਂ ਦੇ ਵੀ ਦਾਸ ਬਣਾ ਲਓ ਅੱਗੇ, ਸਾਡੇ 'ਤੇ ਕਿਰਪਾ ਕਰੋ ਮਹਾਰਾਜ ਸੱਚੇ। ਉਹ ਦਾਸਨ ਦਾਸ ਹੋ ਜਾਂਦੇ ਨੇ ਆਪਣੇ ਆਪ ਨੂੰ, ਨਹੀਂ ਕੋਈ ਲਿਖਾਉਂਦੇ ਪਖੰਡੀਆਂ ਵਾਂਗ। ਬਹੁਤ ਕੁਝ ਲੋਕ ਲਗਾ ਲੈਂਦੇ ਨੇ ਆਪਣੇ ਨਾਵਾਂ ਦੇ ਮੂਹਰੇ ਪਿੱਛੇ। ਸੋ ਦਾਸਨ ਦਾਸ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਉਹ ਤਾਂ ਫਿਰ ਧੂੜ ਬਣਦੇ ਨੇ, ਹਰ ਵੇਲੇ ਹੱਥ ਜੁੜੇ ਰਹਿੰਦੇ ਨੇ, ਹਰ ਵੇਲੇ ਅਰਦਾਸਾਂ, ਹਰ ਵੇਲੇ ਆਨੰਦ ਵਿੱਚ ਰਹਿੰਦੇ ਨੇ, ਦਾਸਨ ਦਾਸ ਹੋ ਕੇ ਰਹਿੰਦੇ ਨੇ। ਸੇਵਕਾਂ ਦੇ ਸੇਵਕ ਸੱਚੇ ਪਾਤਸ਼ਾਹ ਦੇ ਜਿਹੜੇ ਸੇਵਕ ਬਣੇ ਨੇ, ਉਹਨਾਂ ਦੇ ਸੇਵਕ ਬਣ ਕੇ ਹੀ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ ਸੇਵਾ ਕਰਕੇ। ਉਹਨਾਂ ਜੇ ਨਹੀਂ ਆਪਣੇ ਆਪ ਸੇਵਾ ਕਰਾਉਣੀ, ਇੱਕ ਦੂਜੇ ਦੇ ਅੱਗੇ ਵੱਧ ਵੱਧ ਕੇ ਨਿਮਦੇ ਹੁੰਦੇ ਨੇ। ਜਦੋਂ ਪੂਰਨ ਮਹਾਂਪੁਰਖ ਗੁਰਮੁਖ ਮਿਲਦੇ ਨੇ ਇੱਕ ਦੂਜੇ ਨੂੰ, ਤੇ ਇੱਕ ਦੂਜੇ ਤੋਂ ਵੱਧ ਵੱਧ ਕੇ ਨੀਵੇਂ ਹੁੰਦੇ ਨੇ। ਵੇਖਣ ਵਾਲੇ ਨੂੰ ਲੱਗਦਾ ਹੈ ਕਿ ਕਰੀ ਜਾਂਦੇ ਨੇ। ਤਰਕਵਾਦੀ ਦੇ ਮਨ ਵਿੱਚ ਜਿਹਨੂੰ ਗਿਆਨ ਨਹੀਂ ਹੁੰਦਾ, ਉਹਨੂੰ ਤਰਕ ਆ ਜਾਂਦੀ ਹੈ ਕਰੀ ਜਾਂਦੇ ਨੇ, ਪਰ ਉਹ ਨਿਮਰਤਾ ਹੁੰਦੀ ਹੈ, ਹਿਰਦਾ ਨੀਵਾਂ ਹੁੰਦਾ ਹੈ, ਅਵਸਥਾ ਤੋਂ ਜਾਣੂ ਹੁੰਦੇ ਨੇ ਇੱਕ ਦੂਜੇ ਦੀ, ਅਪਨੱਤ ਮਿੱਟੀ ਹੁੰਦੀ, ਹਉਮੈ ਦਾ ਭਾਵ ਹੋਇਆ ਹੁੰਦਾ। ਨਾਨਕ ਹੋਏ ਦਾਸਨ ਦਾਸ, ਮਹਾਰਾਜ ਕਹਿੰਦੇ ਉਹ ਇਹ ਦਾਸਾਂ ਦੇ ਦਾਸ, ਦਾਸਨ ਦਾਸ ਸੇਵਕਾਂ ਦੇ ਸੇਵਕ ਹੋ ਜਾਂਦੇ ਨੇ, ਆਪ ਤਰੇ ਹੋਏ ਹੁੰਦੇ ਨੇ, ਆਪ ਜੀਵਨ ਮੁਕਤ ਹੁੰਦੇ ਨੇ। ਦੂਜਿਆਂ ਨੂੰ ਜਿਹੜੇ ਸਤਸੰਗਤ ਕਰਦੇ ਨੇ, ਉਪਦੇਸ਼ ਕਮਾਉਂਦੇ ਨੇ, ਉਹਨਾਂ ਨੂੰ ਵੀ ਮੁਕਤ ਕਰ ਦਿੰਦੇ ਨੇ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੇ ਮਹਾਂਪੁਰਸ਼ ਵਾਹਿਗੁਰੂ ਦੀ ਦਇਆ ਮਾਇਆ ਨਾਲ ਹੀ ਇਹ ਪ੍ਰਾਪਤੀ ਹੁੰਦੀ, ਆਪਣੇ ਜ਼ੋਰ ਨਾਲ ਨਹੀਂ। ਸੱਚੇ ਪਾਤਸ਼ਾਹ ਦੀ ਸਭ ਤੋਂ ਵੱਡੀ ਬਖਸ਼ਿਸ਼ ਇਹੀ ਹੈ, ਨਾਮ ਦੀ ਦਾਤ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮੇਰ ਕਰਨ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਅੱਗੇ।

ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ, ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸਬਦੋ ਤਾਂ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ।

ਬਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ

ਪਵਿੱਤ ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ।

ਅਰਸਾ ਕੁਰਸਾ ਹੁਣ ਝੱਟੀ ਐ ਜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ।

ਗੁਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵਸਰਾ ਦੁਇਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਚਿਤ੍ਰ ਮਹਦੂਰ।

वाहे

ਕਰਦਾ ਤੇਰਾ ਸਭ ਕੁਛ ਹੈ ਜਿਸ ਤੇ ਹੈ ਸੋ ਪਾਵੇ ਸਾਦਾ ਸਿਰਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਦਿਲ ਕੈ ਮਨ ਵਸਿਆ ਵਾਦੇ ਸ਼ਬਦ ਕੁਨੇਰੇ ਕਹਿ ਨਾਨਕ ਸੱਚੇ ਸਾਹਿਬ ਗਾਣਾ ਹੀ ਕਰ ਤੇਰਾ ਸਾਦਾ ਨਾਮ ਮੇਰਾ ਆਧਾਰੋ ਸਾਚਨਾ ਵਿਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੇ ਵਿੱਚੋਂ ਜਿਸਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਹੋ ਵਾਜੇ ਪੰਚ ਸ਼ਬਦ ਘਰ ਸੁਭਾਗਾ ਸ਼ਬਦ ਵਾਜੇ ਕਲਾ